ਵਾਅਦਾ ਕਰ ਰਹੇ ਹਾਂ। ਆਓ ਇੱਕ ਕੰਮ ਹੋਰ ਕਰੀਏ, ਜਿਸ ਕੰਮ ਕਰਨ ਨਾਲ ਗੁਰੂ ਹੋਰ ਜ਼ਿਆਦਾ ਖੁਸ਼ ਹੋ ਜਾਏ। ਪਾਤਸ਼ਾਹ ਰਹਾਓ ਦੀ ਪੰਕਤੀ ਚ ਕੀ ਫਰਮਾਉਂਦੇ ਹਨ, ਮਰ ਮੇਰੇ ਕਰਤੇ ਨੂੰ ਸਲਾਹੇ

Vaheguru.

तुमरी कृपा में सुख घनेर जा।

ਨਿਯਤਾਂ ਪਰਥ ਰੱਖਣਾ। ਮਾਤਾ ਸਤਵੰਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪਰਥ ਰੱਖਣਾ। ਜਸਬੀਰ ਸਿੰਘ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪਰਥ ਰੱਖਣਾ। ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਲਈ ਬਖਸ਼ਿਆ ਖਜ਼ਾਨਿਆਂ ਵਿੱਚੋਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਗੁਰੂ ਘਰ ਵਿਖੇ ਇਸੇ ਸੰਬੰਧ ਵਿੱਚ ਜੋ 21 ਨਵੰਬਰ ਨੂੰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਸਵਾ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਜਿਹਦੇ ਵਾਲੇ ਜੋ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਬਗਤ ਅਲਖ ਅਭੀਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 436 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਪਜੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਂ ਪੀਰ ਦਸਤਗੀਰ ਨਿਰੰਕਾਰ ਸਵਰੂਪ ਇਲਾਹੀ ਜੋਤ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਪ੍ਰਮਾਣ ਦੀ ਬਖਸ਼ਿਸ਼ ਹੋਈ ਹੈ ਜਿਸਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਸਾਹਿਬ ਜੀ ਦਾ ਇਹ ਫਰਮਾਨ ਚਾਰ ਹਿੱਸਿਆਂ ਦੇ ਵਿੱਚ ਹੈ। ਧਾਰਮਿਕ ਦੁਨੀਆਂ ਦੇ ਵਿੱਚ ਜਿਹੜੀ ਆਤਮਿਕ ਅਵਸਥਾ ਹੈ ਉਹਦੇ ਚਾਰ ਸਟੈਪ ਨੇ, ਪ੍ਰਵਿਰਤੀ ਮਾਰਗ, ਸਤਿਗੁਰੂ ਮਿਲਾਪ, ਬੈਰਾਗ ਤੇ ਬੈਰਾਗ ਤੋਂ ਬਾਅਦ ਸਹਿਜ, ਸਹਿਜ ਅਵਸਥਾ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਮਿਲਾਪ। ਜਦੋਂ ਸਤਿਗੁਰ ਸਾਹਿਬ ਜੀ ਕਿਰਪਾ ਕਰਦੇ ਆ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਹੋ ਜਾਂਦਾ ਹੈ, ਫਿਰ ਉਹਨੂੰ ਕਿਸੇ ਦੀ ਕਾਣ ਨਹੀਂ ਹੁੰਦੀ। ਉਹਦੇ ਨਾਲ ਮਿਲਾਪ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਤੇ ਵਾਹਿਗੁਰੂ ਦੋ ਨਹੀਂ ਹਨ, ਗੁਰ ਗੋਬਿੰਦ ਗੋਬਿੰਦ ਗੁਰ, ਇੱਕ ਜੋਤ ਦੋਏ ਨਾਂ ਕਰਾਇਆ, ਕਿਉਂਕਿ ਉਹ ਜੋਤ ਏ ਉਹ ਅਜੂਨੀ ਏ, ਉਹ ਜੂਨੀਆਂ ਚ ਨਹੀਂ ਆਉਂਦੀ ਤੇ ਉਸ ਜੋਤ ਨੇ ਇੱਥੇ ਰੂਪ ਧਾਰਿਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੂਪ ਧਾਰਿਆ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਆ ਮੇਰਾ ਨਹੀਂ, ਮੈਂ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਦਿਆਂ, ਇਸ ਨਾਮ ਨੂੰ ਗਾਈ, ਜਦੋਂ ਇਸ ਨਾਮ ਦੇ ਨਾਲ ਭਿੱਜ ਜਾਏਗਾ ਫਿਰ ਤੇਰਾ ਉਸ ਵਾਹਿਗੁਰੂ ਨਾਲ ਮਿਲਾਪ ਹੋਏਗਾ, ਫਿਰ ਤੈਨੂੰ ਦੁਨੀਆਂ ਚ ਕਿਸੇ ਦੀ ਕਾਣੋ ਜਿਹੜੀ ਹੈ ਉਹ ਨਹੀਂ ਹੋਏਗੀ। ਇਸ ਸਾਰੇ ਫੁਰਮਾਨ ਦਾ ਭਾਵ ਅਖੀਰਲੀ ਪੰਕਤੀ ਤੁਰਾ ਹੈ, ਨਾਨਕ ਗੁਰੂ ਨਾਨਕ ਸਾਹਿਬ ਨਾਨਕ ਜੋਤ। ਭਾਈ ਨੰਦ ਲਾਲ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਸਰੀਰ ਨਹੀਂ ਮੰਨਿਆ, ਜੋਤ ਮੰਨਿਆ। ਉਸ ਜੋਤ ਨੇ ਜੋ ਰੂਪ ਧਾਰਿਆ ਸੀ ਉਹਨੇ ਠਾਕੁਰ, ਇੱਕ ਪਾਠ ਹੁੰਦਾ ਠਾਕਰ, ਠਾਕਰ ਹੁੰਦਾ ਪੱਥਰ ਦੀ ਮੂਰਤੀ ਹੋ ਸਕਦੀ। ਠਾਕੁਰ ਕੱਕੇ ਨੂੰ ਔਂਕੜ ਲੱਗਾ ਉੜਿਆ ਸਵੇਰ, ਔਰ ਜਿਹੜਾ ਹਿਰਦੇ ਚ ਵਸਣ ਵਾਲਾ, ਜਿਹੜਾ ਅੰਦਰ ਹਿਰਦੇ ਚ ਵਸ ਜਾਂਦਾ ਹੈ। ਮੀਤ ਹਮਾਰੈ ਹਮ ਨਾਹੀ ਲੋਕਾਂ, ਹੁਣ ਮੇਰਾ ਉਹ ਵਾਹਿਗੁਰੂ ਅਕਾਲ ਪੁਰਖ ਮਿੱਤਰ ਮਿਲ ਗਿਆ ਹੈ, ਹੁਣ ਆਖੇ ਮੈਨੂੰ ਕਿਸੇ ਦੀ ਕਾਣ

ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਮਿੱਤਰ ਏ। ਘੁੱਲੂ ਮਾਲੀ ਤੇ ਸੈਦ ਬੀਬੀ ਨੇ ਸਤਿਗੁਰ ਸਾਹਿਬ ਜੀ ਦੇ ਨਾਲ ਮਿੱਤਰਤਾ ਕੀਤੀ ਹੋਈ ਤੇ ਸਤਿਗੁਰ ਸਾਹਿਬ ਜੀ ਨੇ ਇਹਨਾਂ ਤੇ ਅਲਾਹੀ ਬਖਸ਼ਿਸ਼ ਕੀਤੀ ਏ ਤੇ ਇਹ ਯਾਦ ਰੱਖਿਓ ਜੇ ਕਿ ਫਿਰ ਉਹਨਾਂ ਨੂੰ ਤੋੜਨ ਵਾਲਾ ਕੋਈ ਨਹੀਂ ਆ ਸਕਦਾ। ਸਾਡਾ ਖਾਲਸਾ ਪ੍ਰਕਾਸ਼ ਪੜਾਂ ਵਿੱਚ ਮਿੱਤਰਾਂ ਦਿੱਤਾ ਹੈ ਕਿ ਸਰਹੰਦ ਦੇ ਵਿੱਚ ਸੈਦ ਬੀਬੀ ਤੇ ਘੁੱਲੂ ਮਾਲੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨਾਲ ਪਿਆਰ ਕਰਦੇ ਆ, ਕਿਤੇ ਵੇਲੇ ਕਵੇਲੇ ਟਾਈਮ ਕੱਢ ਕੇ ਸੂਬੇ ਸਰਹੰਦ ਨੂੰ ਪਤਾ ਨਹੀਂ ਲੱਗਣ ਦਿੰਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਵੀ ਤੇ ਜਿਹੜਾ ਗੁਰੂ ਨਾਲ ਮਿੱਤਰਤਾ ਕਰਦਾ ਗੁਰੂ ਕਹਿੰਦਾ ਮੈਂ ਤੈਨੂੰ ਨਾ ਜਹਾਨ ਵਿੱਚ ਪ੍ਰਗਟ ਕਰ ਦਿਆਂ। ਇੱਕ ਹੁੰਦਾ ਕਿਸੇ ਦੀ ਪੈਜ ਰੱਖਣੀ, ਇੱਕ ਹੁੰਦੀ ਪੈਜ ਪ੍ਰਗਟ ਕਰਨੀ। ਭਾਈ ਗੁਰਦਾਸ ਜੀ ਨੇ ਸੰਤ ਰੇਣ ਮੱਜਣ, ਇੱਥੇ ਸੰਤ ਦਾ ਅਰਥ ਹੈ ਗੁਰੂ, ਕਿ ਜਿਹਨੇ ਗੁਰੂ ਦੀ ਧੂੜੀ ਵਿੱਚ ਇਸ਼ਨਾਨ ਕੀਤਾ। ਗੁਰੂ ਸ਼ਬਦ ਦੇ ਤੇ ਸ਼ਬਦ ਦੀ ਧੂੜੀ ਸ਼ਬਦ ਦੇ ਨਾਮ ਹੈ। ਭਾਉ ਭਗਤ ਭੋਜਨ, ਜਿਹਨੇ ਗੁਰੂ ਕੇ ਸ਼ਬਦ ਨਾਲ ਪ੍ਰੇਮ ਕੀਤਾ ਇਹ ਭੋਜਨ ਛਕਣਾ ਕੀਤਾ ਹੈ। ਸ੍ਰੀ ਗੁਰੂ ਕਿਰਪਾ ਕੇ ਪੈਜ ਪ੍ਰਗਟਾਈਏ, ਗੁਰੂ ਕਿਰਪਾ ਦੇ ਨਾਲ ਉਹਦੀ ਪੈਜ ਜਹਾਨ ਦੇ ਵਿੱਚ ਪ੍ਰਗਟ ਹੁੰਦੀ ਹੈ। ਪਹਿਲੀ ਮਿੱਤਰਤਾ ਗੁਰੂ ਨਾਲ ਹੈ। ਸਤਿਗੁਰ ਸਾਹਿਬ ਦਾ ਇੱਕ ਪ੍ਰਮਾਣ ਹੈ, ਜਾਨੀ ਸੰਤ ਕੀ ਮਿੱਤਰਾਈ। ਗੁਰਬਾਣੀ ਵਿਆਕਰਨ ਅਨੁਸਾਰ ਜਦੋਂ ਕੀ ਅੱਗੇ ਲੱਗਾ ਹੋਵੇ ਤੇ ਪਿਛਲਾ ਅੱਖਰ ਮੁਕਤਾ ਹੋਵੇ, ਸਾਧ ਹੋਵੇ, ਜਨ ਹੋਵੇ, ਸੰਤ ਹੋਵੇ, ਤੇ ਉਹਦੇ ਅਰਥ ਗੁਰੂ ਬਣਦੇ ਆ ਗੁਰਬਾਣੀ ਦੇ ਨਿਯਮ ਅਨੁਸਾਰ, ਗੁਰਬਾਣੀ ਵਿਆਕਰਨ ਅਨੁਸਾਰ। ਹੁਣ ਇੱਥੇ ਸਤਿਗੁਰ ਸਾਹਿਬ ਜੀ ਨੇ ਤੱਤਾ ਮੁਕਤਾ ਰੱਖਿਆ ਤੇ ਅੱਗੇ ਕੀ ਲਾਇਆ ਵੀ ਗੁਰੂ ਦੇ ਨਾਲ ਮਿੱਤਰਤਾ ਕੀ। ਗੁਰੂ ਕਹਿੰਦਾ ਆ ਮੈਂ ਤੈਨੂੰ ਇਲਾਹੀ ਬਖਸ਼ਿਸ਼, ਤੈਨੂੰ ਪਰਮੇਸ਼ਰ ਨਾਲ ਮਿਲਾਪ ਕਰਨ ਵਾਲੇ, ਜਾਨੀ ਸੰਤ ਕੀ ਮਿੱਤਰਾਈ, ਕਰ ਕਿਰਪਾ ਦੀਨੋ ਹਰ ਨਾਮ। ਗੁਰੂ ਨੇ ਕਿਹਾ ਮੈਂ ਤੂੰ ਮਤਲਬ ਮਿੱਤਰਤਾ ਕੀਤੀ ਹੈ, ਮੈਂ ਤੇਰੇ ਤੇ ਰਹਿਮਤ ਕਰਕੇ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਂ ਦਿਆਂ। ਨਾਂ ਤੈਨੂੰ ਕਿਉਂ ਦਿਆਂਗਾ ਕਿ ਤੂੰ ਉਸ ਵਾਹਿਗੁਰੂ ਨੂੰ ਵਿਛੜ ਚੁੱਕਾ ਹੋਇਆ, ਮਿਲਾਪ ਤੇਰਾ ਪਹਿਲਾਂ ਹੋਇਆ ਸੀ ਲੇਕਿਨ ਇਹ ਨਾਮ ਤੇਰਾ ਫਿਰ ਮਿਲਾਪ ਕਰਾ ਦੇਗਾ। ਜਿੱਦਣ ਤੇਰਾ ਮਿਲਾਪ ਹੋ ਗਿਆ ਉਦਣ ਤੈਨੂੰ ਦੁਨੀਆਂ ਚ ਕਿਸੇ ਦੀ ਕਾਣੋ ਨਹੀਂ ਹੋਈ। ਕਰ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਯੋਗ ਮਲਾਈ। ਇੱਥੇ ਪੂਰਵ ਦਾ ਅਰਥ ਹੈ ਕਿ ਜਿਹੜਾ ਤੇਰਾ ਪਹਿਲਾਂ ਉਹਦੇ ਨਾਲ ਸੰਯੋਗ ਹੋਇਆ ਸੀ ਤੂੰ ਵਿਛੜ ਗਿਆ ਸੀ, ਤੇਰਾ ਉਹ ਸੰਯੋਗ ਮੈਂ ਦੁਬਾਰਾ ਤੈਨੂੰ ਉਹਦੇ ਨਾਲ ਮਿਲਾ ਦਿਆਂ, ਤੈਨੂੰ ਇਹੋ ਜਿਹਾ ਨਾਮ ਦਿੱਤਾ ਹੈ ਕਿ ਹੁਣ ਉਹ ਨਾਮ ਦੇ ਸਦਕਾ ਇਸ ਸੰਸਾਰ ਦੇ ਵਿੱਚ ਇਹ ਲੋਕ ਹੈ ਸੁੱਖ ਪਾਇਆ, ਤੂੰ ਇਸ ਲੋਕ ਦੇ ਵਿੱਚ ਸੁੱਖ ਪਾਏਗਾ ਔਰ ਤੇਰਾ ਉਹ ਸੁੱਖ ਜਿਹੜਾ ਹੈ ਨਾ ਇਲਾਹੀ ਸੁੱਖ, ਉਹਨੂੰ ਕੋਈ ਤੋੜ ਨਹੀਂ ਸਕੇ। ਸੈਦ ਬੀਬੀ ਤੇ ਘੁੱਲੂ ਮਾਲੀ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਪਕੜ ਲਿਆ ਗਿਆ। ਜਦੋਂ ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਜਾਂਦੇ ਆ, ਇਹਨਾਂ ਦੀ ਸਹਿਮਤੀ ਨਾਲ ਹੀ ਮੋਤੀ ਮਹਿਰਾ ਪੈਂਦਾ ਰਿਹਾ ਹੈ,

ਤੇ ਆਖਿਆ ਇਹਨਾਂ ਨੂੰ ਸੰਗਸਾਰ ਕਰ। ਇਸਲਾਮ ਦੀ ਦੁਨੀਆਂ ਚ ਸੰਗਸਾਰ ਦੀ ਸ਼ਰ੍ਹਾਂ ਇਹ ਹੁੰਦੀ ਏ ਕਿ ਬੰਦੇ ਨੂੰ ਅੱਧਾ ਧੜ ਧਰਤੀ ਚ ਗੱਠ ਦਿਓ ਤੇ ਉਹ ਤੇ ਦਹੀਂ ਸਿੱਟ ਦਿਓ, ਪੱਥਰ ਮਾਰੋ ਤੇ ਕੁੱਤੇ ਛੱਡ। ਹੁਣ ਬਹੁਤ ਦੁੱਖ ਏ, ਪਰ ਹੁਣ ਉਹਨਾਂ ਕੋਲੇ ਕੀ ਏ? ਪੀਰ ਬੁੱਧੂ ਸ਼ਾਹ ਵੀ ਗੁਰੂ ਕੀ ਕਲਾਮ ਜਪਜੀ ਸਾਹਿਬ ਦੇ ਨਾਲ ਜੁੜਦਾ ਸੀ, ਸੁਖਮਣੀ ਸਾਹਿਬ ਨਾਲ ਜੁੜਦਾ ਸੀ। ਪੀਰ ਬੁੱਧੂ ਸ਼ਾਹ ਦੇ ਰਾਹੀਂ ਸ਼ਾਇਦ ਬੀਬੀ ਤੇ ਘੁੱਲੂ ਮਾਲੇ ਜਪਜੀ ਸਾਹਿਬ ਨਾਲ ਜੁੜਦੇ ਸੀ, ਸੁਖਮਣੀ ਸਾਹਿਬ ਨਾਲ ਜੁੜਦੇ ਸੀ, ਗੁਰੂ ਕੀ ਬਾਣੀ ਨਾਲ ਜੁੜਦੇ ਸੀ। ਹੁਣ ਜਦੋਂ ਇਹ ਗੱਲ ਪਤਾ ਲੱਗੀ, ਪੌਣੀ ਤੇ ਬਾਣੀ ਨੇ ਠੰਡ ਸੀ, ਪਰ ਯਾਦ ਰਹੋ ਕਿ ਮਨਮੁੱਖਾਂ ਦੇ ਹਿਰਦੇ ਸੜਦੇ ਹੁੰਦੇ। ਮੀਂਹ ਪੈਂਦਾ ਹੈ, ਸਭ ਘਾਹ ਫੂਸ ਹਰੇ ਹੁੰਦੇ ਆ, ਪਰ ਅੱਕ ਤੇ ਜਵਾ ਮੀਂਹ ਨਾ ਸੁੱਕ ਜਾਇਆ ਕਰਦੇ। ਸਾਵਣ ਵਣ ਹਰਿਆਵਲੇ ਉੱਠੇ ਸੁੱਕੇ ਅੱਕ ਜਵਾਹ। ਸਹਿਜ ਬੀਬੀ ਘੁੱਲੂ ਮਾਲੀ ਪਾਗੇ ਛਾਨ ਨੇ ਨਿਰਾਲੀ ਤੇਰੇ ਲਾਲਾਂ ਦੇ ਪਿਆਰ। ਲੇਕਿਨ ਦੁੱਖ ਨਹੀਂ ਪਾਇਆ, ਤੂੰ ਨਾਮ ਦਿੱਤਾ ਇਹ ਲੋਕੈ ਸੁੱਖ ਪਾਇਆ, ਨਹੀਂ ਭੇਟ ਧਰਮ ਰਾਇਆ। ਇਸ ਦੁਨੀਆਂ ਦਾ ਦੁੱਖ ਕੀ? ਜਿਹੜੇ ਧਰਮਰਾਜ ਤੋਂ ਦੁਨੀਆਂ ਡਰਦੀ ਏ, ਜਿਹਨੇ ਗੁਰੂ ਨਾਲ ਮਿੱਤਰਤਾ ਕੀਤੀ, ਗੁਰੂ ਨੇ ਆਖਿਆ ਤੂੰ ਨਾਮ ਦਿਆਂ ਤੇਰਾ ਉਸ ਵਾਹਿਗੁਰੂ ਨਾਲ ਮਿਲਾਪ ਹੋਏਗਾ, ਤੂੰ ਸਿੱਖ ਬਣ ਕੇ ਮਿਲਾਪ ਗਣੇ, ਤੂੰ ਪੁੱਤਰ ਕਰਕੇ ਮਿਲਾਪ ਕਰੇ, ਤੂੰ ਮਿੱਤਰ ਬਣ ਕੇ ਮਿਲਾਪ ਕਰੇ, ਉਹ ਧਰਮਰਾਜ ਤੈਨੂੰ ਨਹੀਂ ਬੁਲਾ ਸਕਦਾ। ਇਹ ਲੋਕੈ ਸੁੱਖ ਪਾਇਆ, ਨਹੀਂ ਭੇਟ ਧਰਮ ਰਾਇਆ। ਹਰ ਦਰਗਹਿ ਸੋਭਾਵੰਤ। ਇਸ ਦੁਨੀਆਂ ਚ ਕੋਈ ਅਫਸਰ ਕਿਸੇ ਨੂੰ ਮਾਣ ਦੇ ਦੇਵੇ ਨਾ, ਉਹ ਫੁੱਲਿਆ ਨਹੀਂ ਸਮਾਉਂਦਾ ਕਿ ਮੈਨੂੰ ਅੱਜ ਫਲਾਣੇ ਅਫਸਰ ਨੇ ਮਾਣ ਸਨਮਾਨ ਕੀਤਾ। ਹਾਲਾਂਕਿ ਇਹ ਝੂਠੇ ਮਾਣ ਸਨਮਾਨ ਹੁੰਦੇ ਆ, ਵੀ ਇਹ ਤਾਂ ਸਿਫਾਰਸ਼ਾਂ ਨਾਲ ਲਏ ਹੁੰਦੇ। ਬਹੁਤਾਤ ਜਿਹੜੇ ਅੱਜ ਪਦਮ ਭੂਸ਼ਣ ਅਵਾਰਡ ਲਈ ਬੈਠੇ ਆ, ਕਿਸੇ ਨੇ ਕਿਸੇ ਦੇ ਰਾਹੀਂ ਸਰਕਾਰ ਨੂੰ ਸਿਫਾਰਿਸ਼ ਪਾਈ, ਕਿਸੇ ਨੇ ਕਿਸੇ ਦਾ ਹੀ ਸਿਫਾਰਿਸ਼ ਪਾਈ, ਉਹ ਝੂਠੇ ਸਨਮਾਨ ਲਏ ਆ। ਪਰ ਤੈਨੂੰ ਜਦੋਂ ਤੂੰ ਉਹ ਨਾਮ ਲਿਆ, ਨਾਮ ਲੈ ਕੇ ਉਸ ਨਾਮ ਨੂੰ ਜੋ ਇਸ ਪ੍ਰਮਾਣ ਦੀ ਪਹਿਲੀ ਪੰਕਤੀ ਕਿ ਹਮ ਘਰ ਸਾਚਾ ਸੋਹਲੜਾ, ਕਿ ਮੇਰੇ ਘਰ ਵਿੱਚ ਉਹ ਸੱਚੇ ਦੇ ਸੋਹਲੇ ਗਾਏ ਗਏ। ਸੋਹਲੇ ਦੁਨੀਆਂ ਚ ਵੀ ਗਾਏ ਜਾਂਦੇ ਆ, ਦੁਨੀਆਂ ਦੇ ਸੋਹਲਿਆਂ ਦਾ ਚਾਰ ਮਿੰਟ ਦੀ ਖੁਸ਼ੀ ਏ, ਲੇਕਿਨ ਇਹ ਨਹੀਂ ਅਰਥ ਕਰ ਸਕਦਾ ਕਿ ਦੁਨੀਆਂ ਦੇ ਕਿਸੇ ਦੇ ਸੋਹਲੇ ਗਾਏ ਤੇ ਉਹਦੇ ਕੋਲ ਸਦਾ ਦੇ ਖੇੜਾ। ਅੱਜ ਕਿਸੇ ਦੇ ਸੋਹਲੇ ਗਾਏ, ਕਿਸੇ ਨੇ ਚਾਰ ਕੌਡੀਆਂ ਦਿੱਤੀਆਂ, ਕੱਲ ਫਿਰ ਮੁਕੀਆਂ ਫਰਕ ਹੋਇਆ। ਲੇਕਿਨ ਜਿਹੜਾ ਸਾਡੇ ਘਰ ਸੋਹਲਾ, ਸਾਡੀ ਪਏ ਰਾਤ ਦੀ ਬਾਣੀ ਦਾ ਨਾਮ ਹੀ ਸੋਹਲਾ, ਉਹ ਸੋਹਲਾ ਜਿਹੜਾ ਗਾਉਂਦਾ ਹੈ, ਉਹਨੂੰ ਇਲਾਹੀ ਬਖਸ਼ ਹੁੰਦੀ ਏ ਕਿ ਫਿਰ ਉਹਦੇ ਵਿੱਚੋਂ ਉਹ ਆਤਮਕ ਸੁੱਖ ਟੁੱਟਦਾ ਨਹੀਂ। ਉਹਨੂੰ ਧਰਮ ਨਾਲ ਹੀ ਉਹਦੀ ਮਾਨ ਦਰਗਾਹ ਦੇ ਵਿੱਚ ਮਾਨ ਪਾਉਂਦਾ। ਹਰ ਦਰਗਹਿ ਸੋਭਾਵੰਤ, ਹੁਣ ਗਰਭ ਰਾਹੀਂ ਬਸੰਤ। ਦੁਬਾਰਾ ਜੰਮਣ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪੈਂਦਾ। ਔਰ ਇਲਾਹੀ ਬਾਣੀ ਦੇ ਵਿੱਚ ਸਭ ਤੋਂ ਵੱਡਾ ਜੋਖੀ ਇਹ ਮੰਨਿਆ ਗਿਆ ਹੈ ਕਿ ਜਿਹੜਾ ਜਨਮ ਲੈਣਾ ਤੇ ਫਿਰ ਮਰਨਾ ਵੀ, ਇਹ ਬਹੁਤ ਵੱਡੇ ਦੁੱਖ ਨੇ। ਤੇ ਸਾਹਿਬ ਜੀ ਕਹਿੰਦੇ ਮੈਂ ਤੈਨੂੰ ਨਾਮ ਦੇ ਦਿੱਤਾ, ਤੇਰੀ ਇਹ ਜੰਮਣ ਮਰਨ ਦਾ ਕੰਮ ਹੀ ਖਤਮ ਕਰ ਦਿੱਤਾ। ਹੁਣ ਗਰਭ ਨਹੀਂ ਬਸੰਤ, ਗੁਰ ਕੈ ਚਰਨ ਚਿੱਤ ਲਾਗਾ। ਨਾਮ ਚਰਨ ਤੇ ਸ਼ਬਦ, ਇਹਨਾਂ ਤਿੰਨਾਂ ਦੀ ਇੱਕ ਪਰਿਭਾਸ਼ਾ ਹੈ। ਸ਼ਬਦ ਹੀ ਚਰਨ ਨੇ, ਨਾਮ ਹੀ ਚਰਨ ਨੇ ਤੇ ਨਾਮ ਹੀ ਸ਼ਬਦ ਨਹੀਂ। ਹੁਣ ਤੇਰਾ ਨਾਮ ਦੇ ਰਾਹੀਂ ਜਿਹੜੀ ਤੂੰ ਗੁਰੂ ਨਾਲ ਮਿੱਤਰਤਾ ਕੀਤੀ, ਤੈਨੂੰ ਨਾਮ ਦਿੱਤਾ, ਹੁਣ ਤੇਰਾ ਸੰਯੋਗ ਸੁਭਾਗਾ, ਸ੍ਰੇਸ਼ਟ ਭਾਗਾ ਵਾਲਾ ਹੋ ਗਿਆ। ਤੇਰੇ ਭਾਗ ਬੜੇ ਚੰਗੇ ਹੋ ਗਏ ਕਿ ਤੇਰਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਸੰਯੋਗ ਹੋ ਗਿਆ।
ਗੁਰ ਕੈ ਚਰਨ ਚਿੱਤ ਲਾਗਾ, ਤੇਰਾ ਚਿੱਤ ਉੱਥੇ ਨਾ ਲੱਗ ਗਿਆ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਜਾਣਦੇ ਹੋ ਜੇ ਸੰਤ ਫੇਰੇ ਤੱਤਾ ਫਿਰ ਮੁਕਤਾ ਹੈ, ਤੇ ਕੱਕੇ ਨੂੰ ਬਿਹਾਰੀ, ਕੱਕ ਕੀ ਲੱਗਣ ਕਰਕੇ ਗੁਰੂ ਕੀ ਧੂੜੀ, ਗੁਰੂ ਕੇ ਨਾਮ, ਗੁਰੂ ਦਾ ਨਾਮ ਚਰਨ ਸੀ। ਗੁਰ ਕੈ ਚਰਨ ਚਿੱਤ ਲਾਗਾ, ਧਨ ਧਨ ਸੰਜੋਗ ਸੁਭਾਗਾ, ਸੰਤ ਕੀ ਧੂੜ ਲਾਗੀ ਮੇਰੇ ਮਾਥੇ। ਇੱਕ ਗੱਲ ਨੋਟ ਕਰਿਓ, ਜੇ ਜੋੜਿਆਂ ਦੀ ਸੇਵਾ ਬੜੀ ਉੱਤਮ ਹੈ, ਪਰ ਜਿਹੜੇ ਕੇਸ ਹੈ ਨਾ, ਇਹਨੂੰ ਗੁਰੂ ਕੀ ਮੋਹ ਰੱਖਿਆ। ਅਸੀਂ ਕਈ ਵਾਰੀ ਅਣਜਾਣ ਪੁਣੇ ਵਿੱਚ ਜਿਹੜੀ ਜੋੜਿਆਂ ਦੀ ਧੂੜ ਹੁੰਦੀ ਹੈ, ਉਹ ਅਸੀਂ ਰੋਮਾਂ ਨੂੰ ਲਾਉਣ ਲੱਗ ਪੈਂਦੇ ਹਾਂ, ਉਹ ਸਤਿਕਾਰ ਨਹੀਂ। ਜੋੜਿਆਂ ਦੀ ਸੇਵਾ ਕਰਨੀ ਬੜੀ ਉੱਤਮ ਹੈ, ਪਰ ਜਿਹੜੀ ਜੋੜਿਆਂ ਦੇ ਵਿੱਚੋਂ ਗੁਰਮੁਖੀਆਂ ਸੰਗਤਾਂ ਦੇ ਚਰਨਾਂ ਧੂੜ ਲੱਗੀ ਹੁੰਦੀ ਹੈ, ਉਹਨੂੰ ਕੇਸਾਂ ਨੂੰ ਹਰਕਤ ਨਹੀਂ ਲਾਉਣਾ ਚਾਹੀਦਾ। ਧੂੜ ਸਾਡੇ ਮੱਥੇ ਦੇ ਉੱਤੇ ਗੁਰੂ ਕੀ ਲੱਗਣੀ ਚਾਹੀਦੀ, ਉਹ ਗੁਰੂ ਕਾ ਸ਼ਬਦ। ਸੰਤ ਕੀ ਧੂੜ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਮੇਰੇ ਸਗਲੇ ਲਾਥੇ। ਕਿਲ ਵਿਖ ਉਹ ਵੱਜਰ ਨੇ ਜਿਹੜੇ ਕਿ ਦੁਨੀਆਂ ਚ ਕੋਈ ਰਿਸ਼ੀ ਮੁਨੀ ਹੋਇਆ, ਕੋਈ ਅਵਤਾਰ ਹੋਇਆ, ਆਪਣੇ ਆਪ ਨੂੰ ਕਹਾਇਆ, ਕਿਸੇ ਨੇ ਕੁਛ ਕਹਾਇਆ, ਲੇਕਿਨ ਯਾਦ ਰੱਖਿਓ ਕਿ ਹਰ ਇੱਕ ਨੇ ਵੱਜਰ ਪਾਪ ਵੱਲ ਜਵਾਬ ਦਿੱਤਾ, ਤੇ ਇਹ ਵੱਜਰ ਪਾਪ ਨੇ ਤੈਨੂੰ ਇਹਦਾ ਲੇਖਾ ਦੇਣਾ ਪੈਣਾ। ਪਰ ਗੁਰੂ ਨੇ ਆਖਿਆ, ਤੂੰ ਗੁਰੂ ਕੋਲੇ ਆਤ ਗੁਰੂ ਨਾਲ ਮਿੱਤਰਤਾ ਕਰ, ਤੇਰਾ ਇਹ ਸਾਰਾ ਖਤਮ ਕਰਕੇ ਤੇਰਾ ਕੋਈ ਲੇਖਾ ਨਹੀਂ ਹੋਵੇਗਾ। ਹੁਣ ਤੇਰੀ ਮਸਤਕ ਤੇ ਉਹ ਗੁਰੂ ਕੀ ਧੂੜ ਲੱਗੀ ਏ, ਤੂੰ ਆਖਿਆ ਮੈਂ ਸੇਵਾ ਕਮਾਲ, ਸਾਧ ਕੀ ਸੱਚ ਟਹਿਲ ਕਮਾਨੀ। ਸਾਧ ਦਾ ਧੱਦਾ ਫਿਰ ਮੁਕਤਾ ਜੇ, ਅੱਗੇ ਫਿਰ ਕੀ ਏ। ਅਸੀਂ ਆਮ ਤੌਰ ਤੇ ਸਾਧ ਲਫ਼ਜ਼ ਆਵੇ ਨਾ ਤੇ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਕਹਿ ਦਿੰਦੇ ਹਾਂ, ਪਰ ਗੁਰਬਾਣੀ ਵਿਆਕਰਨ ਦੇ ਨਿਯਮ ਅਨੁਸਾਰ ਸਾਧ ਦੇ ਅੱਗੇ ਕੀ ਆ ਗਿਆ, ਤਾਂ ਸਾਧ ਦਾ ਅਰਥ ਵੀ ਗੁਰੂ ਹੋ ਗਿਆ। ਜਿਹੜੀ ਗੁਰੂ ਕੀ ਟਹਿਲ ਕਮਾਈ, ਇੱਕ ਗੁਰੂ ਕੀ ਸੇਵਾ, ਇੱਕ ਗੁਰ ਸੇਵਾ ਗੁਰ ਭਗਤ ਹੈ, ਜਿਹੜੀ ਉਹ ਨਾਮ ਦੇ ਨਾਲ ਭਗਤੀ ਕੀਤੀ, ਉਹ ਵੀ ਸੇਵਾ ਹੈ। ਸੇਵਾ ਭਗਤੀ ਹੈ ਤੇ ਭਗਤੀ ਸੇਵਾ ਹੈ। ਤਬ ਤੇ ਸ਼ੁੱਧ ਹੋਏ ਮਨ ਪ੍ਰਾਣੀ, ਜਿਹੜੀ ਮੈਂ ਗੁਰੂ ਕੀ ਧੂੜ ਲਾਈ, ਉਹਦੇ ਨਾਲ ਮਨ ਮੇਲੇ ਸੀ, ਮੈਲ ਸੀ, ਉਹ ਕੱਟੀ ਗਈ, ਕਿਉਂਕਿ ਵਾਹਿਗੁਰੂ ਦਾ ਮਿਲਾਪ ਜਿਹੜਾ ਹੈ ਉਹ ਗੁਰੂ ਕਰਾਉਂਦਾ ਹੈ, ਵਾਹਿਗੁਰੂ ਨਿਰਮਲ ਨੂੰ ਮਿਲਾਉਂਦਾ ਹੈ। ਗੁਰੂ ਤੇਰੇ ਮਨ ਨੂੰ, ਤੇਰੇ ਮਨ ਦੀ ਮੈਲ ਕੱਟ ਕੇ ਤੈਨੂੰ ਪਵਿੱਤਰ ਕਰਦਾ ਹੈ। ਨਾਮ ਪ੍ਰਭੂ ਕਾ ਘੱਟ ਘੱਟ ਬੂਠਾ, ਜਿਹੜਾ ਵੀ ਸਰੀਰ ਆਇਆ, ਜਿੰਨੇ ਵੀ ਜਗਾਸੂ ਆ, ਜਿੰਨੇ ਉਹ ਨਾਮ ਲਿਆ, ਉਹਨੂੰ ਉਹ ਅਕਾਲ ਪੁਰਖ ਦੀ ਕਿਰਪਾ ਹੋਈ। ਜਨ ਕਾ ਦਰਸ ਦੇਖਾ, ਜਿਹਨੇ ਵੀ ਗੁਰੂ ਕਾ ਦਰਸ਼ਨ ਕੀਤਾ ਆ ਕੇ, ਸਾਹਿਬ ਜੀ ਕਹਿੰਦੇ ਉਹ ਜਦੋਂ ਉਹਦੀ ਕਿਰਪਾ ਹੋਈ, ਮਿਟਾਨੇ ਸਭ ਕਲ ਕਲੇਸ਼, ਗੁਰੂ ਨਾਲ ਮਿੱਤਰਤਾ ਕੀਤੀ। ਗੁਰੂ ਕਹਿੰਦਾ ਆ ਤੇਰਨਾ ਵਾਹਿਗੁਰੂ ਨਾਲ ਮਿਲਾਪ ਕਰਨਾ ਹੈ, ਹੁਣ ਤੇਰੇ ਅੰਦਰ ਕਲੇਸ਼ ਨਹੀਂ ਰਹੇਗਾ। ਆਮ ਤੌਰ ਤੇ ਦੁਨੀਆਂ ਚ ਇਹ ਹੁੰਦਾ ਵੀ ਕਿਸੇ ਦੇ ਘਰੇ ਹੋਇਆ ਕਲੇਸ਼ ਪੈ ਜਾਓ, ਕਹਿੰਦੇ ਸਭ ਦੇ ਘਰੇ ਹੀ ਹੈ, ਕੋਈ ਗੱਲ ਨਹੀਂ। ਲੇਕਿਨ ਸਾਹਿਬ ਜੀ ਅਵਲਾਈ ਬਣ ਕੇ ਨਹੀਂ, ਉਹਦੇ ਅੰਦਰੋਂ ਇਹ ਕਲਾ ਵਾਲੀ ਬਿਰਤੀ ਖਤਮ, ਕਲੇਸ਼ ਖਤਮ। ਮਿਟਾਨੇ ਕਲ ਕਲੇਸ਼, ਜਿਸ ਤੇ ਉਪਜਿਆ ਤਿਸਮੇ ਪ੍ਰਵੇਸ਼। ਹੁਣ ਜਿੱਥ ਪੈਦਾ ਕਿੱਥੋਂ ਹੋਏ ਆ, ਮਾਂ ਪਿਓ ਸਾਨੂੰ ਇਸ ਦੁਨੀਆਂ ਤੇ ਲਿਆਉਣ ਦਾ ਸਾਧਨ ਹੈ, ਲੇਕਿਨ ਪੈਦਾ ਕਰਨ ਵਾਲਾ ਉਹ ਹੈ, ਉਸ ਵਾਹਿਗੁਰੂ ਤੋਂ ਪੈਦਾ ਹੋਏ ਆ। ਤੇ ਮਨੁੱਖਾ ਜ਼ਿੰਦਗੀ ਦਾ ਮਕਸਦ ਇਹ ਸੀਗਾ ਕਿ ਉਹਦੇ ਨਾਲ ਮਿਲਾਪ ਕਰਨਾ। ਗੁਰੂ ਨੇ ਆਖਿਆ ਆ ਜਿੱਥੇ ਤੂੰ ਪੈਦਾ ਹੋਇਆ ਸੀ, ਨਾਨਕ ਠਾਕੁਰ ਮੀਤ ਹਮਾਰੇ,
ਹਮ ਨਾ ਹੀ ਲੋਕਾਂ ਨੇ, ਉਹ ਮੇਰਾ ਮਿੱਤਰ ਹੈ, ਹੁਣ ਮੇਰਾ ਮਿਲਾਪ ਹੋ ਗਿਆ ਹੈ, ਹੁਣ ਦੁਨੀਆਂ ਚ ਮੈਨੂੰ ਕਿਸੇ ਦੀ ਕਾਂਡ। ਦੁਨੀਆਂ ਦੇ ਵਿੱਚ ਹੀ ਉਸ ਵਾਹਿਗੁਰੂ ਦੇ ਇਲਾਹੀ ਬੰਦੇ ਨੇ, ਤੇ ਦੁਨੀਆਂ ਦੇ ਵਿੱਚ ਹੀ ਜਿਹੜੇ ਸੰਸਾਰੀ ਵਿਰਤੀ ਵਾਲੇ ਆ ਉਹ ਮਨਮੁਖ ਟੁੱਟੇ ਹੋਏ ਨੇ, ਲੇਕਿਨ ਇਸ ਸੰਸਾਰ ਦੇ ਵਿੱਚ ਹੀ ਜਿਹੜੀ ਉਹ ਗੁਰੂ ਦੀ ਬਿਰਤੀ ਵਾਲੇ, ਵਾਹਿਗੁਰੂ ਦੀ ਬਿਰਤੀ ਵਾਲੇ, ਜਿਸ ਤੇ ਉਪਜੇ ਤਿਸਮੇ ਪ੍ਰਵੇਸ਼, ਉਹਦੀ ਫਿਰ ਕੀਮਤ ਨਹੀਂ ਕਹੀ ਜਾ ਸਕਦੀ। ਭਗਤ ਕਬੀਰ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੇ ਓੜ, ਜਿਹੋ ਜਿਹਾ ਤੂੰ ਮਾਂ ਦੀ ਕੁੱਖ ਵਿੱਚੋਂ ਆਇਆ ਸੀ, ਮਾਂ ਦੀ ਕੁੱਖ ਵਿੱਚ ਉਹਦੇ ਨਾਲ ਮਿਲਾਪ ਸੀ, ਉਹਦੇ ਨਾਲ ਬਿਰਤੀ ਜੁੜੀ ਹੋਈ ਸੀ, ਹੁਣ ਤੇਰਾ ਉਹ ਮਿਲਾਪ ਗੁਰੂ ਮਿੱਤਰਤਾ ਨਾਲ ਪ੍ਰਗਟੇ ਅਨੂਪ ਗੋਬਿੰਦ। ਦੁਨੀਆਂ ਦੇ ਵਿੱਚ ਇਸਲਾਮ ਦੀ ਦੁਨੀਆਂ ਇਹ ਨਹੀਂ ਮੰਨਦੀ ਕਿ ਖੁਦਾ ਕਾ ਦੀਦਾਰ ਹੁੰਦਾ। ਕਿਸੇ ਕਾਜੀ ਨੂੰ, ਕਿਸੇ ਮੌਲਵੀ ਨੂੰ ਪੁੱਛੋਗੇ, ਉਹ ਕਹੇਗਾ ਖੁਦਾ ਕਾ ਲੁਤਫ ਮਾਣਿਆ ਜਾ ਸਕਦਾ, ਖੁਦਾ ਕਾ ਦੀਦਾਰ ਨਹੀਂ ਹੁੰਦਾ। ਕਿਸੇ ਪੰਡਿਤ ਨੂੰ ਪੁੱਛੋਗੇ, ਰਿਸ਼ੀ ਮਣੀ ਨੂੰ ਪੁੱਛੋਗੇ ਹਿੰਦੂ ਧਰਮ ਦੇ ਵਿੱਚ, ਉਹ ਕਹੇਗਾ ਭਗਵਾਨ ਦਾ ਆਨੰਦ ਮਾਣੀ ਦਾ। ਯਾਦ ਰੱਖਿਓ, ਆਨੰਦ ਨਹੀਂ ਉਹਨਾਂ ਚ ਹੈਗਾ। ਸੰਸਕ੍ਰਿਤ ਹਿੰਦੀ ਦੇ ਕਿਸੇ ਕੋਸ਼ ਦੇ ਵਿੱਚ ਆਨੰਦ ਸ਼ਬਦ ਨਹੀਂ। ਆਨੰਦ ਦਾ ਅਰਥ ਹੈ ਖੁਸ਼ੀ, ਲੇਕਿਨ ਇਹ ਨਹੀਂ ਅਰਥ ਹੈਗਾ ਕਿ ਸਦੀਵੀ ਖੁਸ਼ੀ। ਹਰ ਆਨੰਦ ਸ਼ਬਦ ਗੁਰੂ ਨਾਨਕ ਦੇ ਘਰ ਸਭ ਤੋਂ ਪਹਿਲਾਂ ਆਇਆ, ਤੇ ਆਨੰਦ ਦਾ ਅਰਥ ਸਦੀਵੀ ਖੇੜਾ। ਪ੍ਰਗਟੇ ਅਨੂਪ ਗੋਬਿੰਦ, ਔਰ ਜਿਨ੍ਹਾਂ ਨੇ ਉਸ ਵਾਹਿਗੁਰੂ ਨਾਲ ਜੁੜੇ, ਬਾਬਾ ਫਰੀਦ ਨੇ ਸ਼ਰੀਅਤ ਦੀਆਂ ਧੱਜੀਆਂ ਉਡਾਈਆਂ, ਕਿਉਂਕਿ ਸ਼ਰੀਅਤ ਕਹਿੰਦੀ ਖੁਦਾ ਦੀਦਾਰ ਨਹੀਂ ਹੁੰਦਾ। ਇਸੇ ਕਰਕੇ ਇਸਲਾਮ ਦੇ ਵਿੱਚ ਬਾਬੇ ਫਰੀਦ ਦੀ ਇੰਨੀ ਮਾਨਤਾ ਨਹੀਂ ਕਰਦੇ, ਕਿ ਬਾਬਾ ਫਰੀਦ ਇਹ ਕਹਿੰਦਾ ਹੈ ਕਾਗਾ ਕਰੰਗ ਢੋਲਿਆ

0: कां की ये कां ने उन्हें गंद खाना गंदी बिरती। बाबा फरीद कहिंदा गंदी है बिरती है मेरिया अखां च ना आए। मैनू अपने वाहिगुरु दीदार करन दी चाहना है कि मैं अपने खुदा दा दीदार करना है। जे तू आ गई तो मैनू खुदा दा दीदार नहीं है। भगत रविदास जी बहुत जन्म बिछड़े थे माधो ये जन्म तुम्हारे लेखे कह रविदास आस लग जीऊं चिर भयो दर्शन देखे। चिर हो गया तेरी दीदार होया मैं हूं फिर चाहना। प्रगटे अनूप गोविंद प्रभ पूरे नानक बख्शिंद। उस वाहिगुरु ने बख्श लिया उन्हू मला लिया। पूछया किवें मलाया है हम कर साचा सोहलड़ा दे मैं सच की बाणी आखी मैं उस वाहिगुरु की अलाही बाणी। ए शब्द साचा सोहला साचे कर गाव मैं ओदी अलाही बाणी सच नू गाउणा कीता है। जदों सच नू गाणा कीता है तो सच ने मैनू मलाप करके ओदे विच एक खेड़ा बड़िया। हम कर साचा सोहलड़ा वो गाउण करके प्रभ आयड़े मीता राम वो गाउण करके रमिया होया राम। मेरा वाहिगुरु जिहड़ा ना वो आया है जिन्हों मैं गाया है। भाई गुरदास जी भी इस गल की गवाही भरते आ कि तेनू प्रतख दीदार हो सकते आ। कहिंदे पहला सुनना पेगा फिर गाउणा पेगा फिर हिरदे च वसाउणा पेगा ते तेनू मालक दीदार हो। श्री गुरु शब्द सुन श्री तू श्रोमणी श्रोमणी गुरु गुरु नानक साहब जिहड़ा तेनू गुरु गुरु नानक साहब महाराज ने शब्द दिता है उस नूं सुनना कर। श्री गुरु शब्द सुन नादे मिल नाद नाद आवाज ओदी आवाज दे नाल अपनी आवाज रला। नादे मिल नाद अनहद धुन पाई है जदों तू ओदे नाल आवाज लाई सुनिया है। गावत शब्द वो गुरु का शब्द गुरु की अलाही बाणी गाई है। गाई किवें रस रसना रसायन के रस रस के गाइए। रसायन एक नुस्खा मनेगा यहूदियां ने तैयार किया सोना तैयार हुंदा सी। कहिंदे वी उहदे कोलों नुस्खा मंगिया उह कहिंदा इहदी कीमत मैनूं आजादी लै दिओ। साडे घर रसायन इलाही बाणी इस करके साडी रसोई दा नां रसोई है। जदों रसोई दे विच नाम है ते ओह भोजन जिहड़ा है ओह साडा सोना बनाउण वाली देही है वो साड़ी देही नू आत्मक मंडल। गावत शब्द रस रसना रसायन के निचार अपार तार भाठी कह चुवाई है कि वो वाहिगुरु अकाल पुरख। जब तू शब्द ले लिया तेनू एक अलाही बख्शिश करेगा। भाई गुरदास जी ने मिसाल भट्ठी दिती है आख्या वह तो तेरी मत मार दें बाहर की भाठी तेरी होश गुआ दें पर याद रखी ये तेरी दुनिया की दुख ते भुख गवा दे। हिरदय नवास कन्ना ना सुनिया फिर वह बस आवाज ना अपनी आवाज रलाई है फिर रसना ना गाया है हुण तेरे हिरदे दे विच नवास। हुणे भाई साहिब शरण हर हर चरण हृदय उरतारे सिमर सुवामी सतगुर अपना कार्ज सगल सवारे। कार्ज केवल दुनिया दे कार्ज नहीं जिहड़ा साडा जिंदगी दा कार्ज है कि यह मनुखा जिंदगी नूं सफल होना उस वाहिगुरु नाल मिलाप करना। हिरदे निवास गुर शब्द निदान ज्ञान उन मन पाई है। ਕਹਿੰਦੇ ਉਨਮਨ ਉਹਨ ਆਤਮਕ ਅਵਸਥਾ ਜਿੱਥੇ ਜਾ ਕੇ ਉਸ ਵਾਹਿਗੁਰੂ ਨਾਲ ਮਿਲਾਪ ਏ ਉਹਨੇ ਆਤਮਕ ਅਵਸਥਾ ਪਾਈਏ ਹੁਣ ਕਿੱਥੇ ਪਹੁੰਚਿਆ ਸ਼ਬਦ ਅਵੇਸ਼ ਉਹਨੇ ਸ਼ਬਦ ਅਵਸਥਾ ਪੜਿਆ ਸ਼ਬਦ ਨਾਲ ਤੁਰ ਪਿਆ ਤੇ ਸ਼ਬਦ ਦੇ ਵਿੱਚ ਅਵੇਸ਼ ਕਰਨਾ ਪਰਮਾਰਥ ਪ੍ਰਵੇਸ਼ ਪਰਮਾਰਥ ਦਾ ਰਸਤਾ ਹੀ ਇਹ ਆ ਕਿ ਜੇ ਤੂੰ ਸ਼ਬਦ ਨਾਲ ਜੁੜਿਆ ਹੈ ਤੇ ਪਰਮਾਰਥ ਦਾ ਰਸਤਾ ਹੈ ਜੇ ਸ਼ਬਦ ਨਾਲ ਨਹੀਂ ਜੁੜਿਆ ਤੇ ਪਰਮਾਰਥ ਦਾ ਰਸਤਾ ਨਹੀਂ ਹੈ ਸ਼ਬਦ ਅਵੇਸ਼ ਪਰਮਾਰਥ ਪ੍ਰਵੇਸ਼ ਦਿਬ ਦੇ ਉਹਨਾਂ ਨੇ ਝੂਠਾ ਨਾਂ ਰਖਾ ਲਿਆ ਵੀ ਦਿਵਿਆ ਜੋਤੀ ਹੈ ਨਾ ਉਹਨਾਂ ਕੋਲ ਜੋਤ ਨਾ ਲੈਣਾ ਦੇਣਾ ਮੈਂ ਇੱਕ ਵਾਰੀ ਪਿਛਲੀ ਵਾਰੀ ਬਿਆਨ ਕੀਤਾ ਕਿ ਸਾਡੀ ਉਹਨਾਂ ਦਿਵਿਆ ਜੋਤੀ ਹਨੇਰ ਮੇਰਿਆਂ ਦੋ ਵਾਰੀ ਡੀਸੀ ਸਾਹਮਣੇ ਬਹਿਸ ਹੋਈ ਇੱਕ ਵਾਰੀ ਫਰੀਦਕੋਟ ਇੱਕ ਵਾਰੀ ਮੋਗੇ ਆਉਂਦਾ ਹੀ ਕੱਖ ਨਹੀਂ ਤੇ ਸਮਝਦੇ ਪਤਾ ਨਹੀਂ ਕਿੱਡੇ ਕੁ ਵਿਦਵਾਨ ਹੋਣਗੇ ਆਉਂਦਾ ਹੀ ਕੱਖ ਨਹੀਂ ਸਾਡੀਆਂ ਹੀ ਗੁਰੂ ਕੀ ਬਾਣੀਆਂ ਪੰਕਤੀਆਂ ਚੋਰੀ ਕਰੀ ਬੈਠੇ ਆ ਅੱਧੀਆਂ ਦੀਆਂ ਪੰਕਤੀਆਂ ਪੜ੍ਹਦੇ ਆ ਸ਼ਬਦ ਅਵੇਸ਼ ਪਰਮਾਰਥ ਪ੍ਰਵੇਸ਼ ਦਿਬ ਦੇ ਦਿਬ ਜੋਤ ਪ੍ਰਗਟ ਦਿਖਾਈ ਹੈ ਸਾਸ਼ਤਕ ਜਿਵੇਂ ਭਗਤ ਧੰਨਾ ਜੀ ਨੂੰ ਪ੍ਰਤੱਖ ਦਰਸ਼ਨ ਹੋਏ ਮਿਲੇ ਪ੍ਰਤੱਖ ਗੁਸਈਆ ਧੰਨਾ ਵਡਭਾਗਾ ਕਦੋਂ ਹਮ ਕਰ ਸਾਚਾ ਸੋਹਲੜਾ ਮੇਰੇ ਘਰ ਉਹਦੀ ਸੱਚੀ ਬਾਣੀ ਜਿਹੜੀ ਗਾਈ ਗਈ ਹੈ ਉਹ ਮੇਰੇ ਹਿਰਦੇ ਨੇ ਸੱਚੀ ਬਾਣੀ ਗਾਈ ਉਸ ਗਾਣੀ ਬਾਣੀ ਗਾਉਣ ਕਰਕੇ ਮੇਰੇ ਹਿਰਦਾ ਪਵਿੱਤਰ ਹੋਇਆ ਪ੍ਰਭ ਆਏੜੇ ਮੀਤਾ ਰਾਮ ਰਾਵੇ ਰੰਗ ਰਾਤੜਿਆ ਹੁਣ ਉਹਦੇ ਰੰਗ ਵਿੱਚ ਰਤਿਆ ਹੋਇਆ ਜਿਹੜਾ ਰਤਿਆ ਹੋਇਆ ਉਹਨੂੰ ਕੋਈ ਤੋੜ ਨਹੀਂ ਸਕਦਾ ਗੁਰੂ ਨੇ ਮਿੱਤਰਤਾ ਪਾਲੀ ਪੀਰ ਬੁੱਧੂ ਸ਼ਾਹ ਚਮਕੌਰ ਦੀ ਜੰਗ ਵੇਲੇ ਆਸੇ ਪਾਸੇ ਫਿਰ ਰਿਹਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਸ਼ਰੀਫ ਦੇ ਭੇਸ ਵਿੱਚ ਨਿਕਲੇ ਪੰਜ ਪੀਰਾਂ ਨੂੰ ਪੰਜੇ ਪੀਰ ਜਿਹੜੇ ਸੀਗੇ ਪੀਰ ਬੁੱਧੂ ਸ਼ਾਹ ਦੇ ਮੁਰੀਦ ਸੀਗੇ ਤੇ ਜਦੋਂ ਦਲੇਰ ਖਾਨ ਨੇ ਪਛਾਣ ਹੈ ਪੰਜਾਂ ਪੀਰਾਂ ਨੂੰ ਆਖਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਝੁੱਕ ਕੇ ਸਲਾਮ ਕਰਨੀ ਹੈ ਤੇ ਇਹ ਕਹਿਣਾ ਦਲੇਰ ਖਾਨ ਨੂੰ ਤੇ ਵੇਖੀ ਇਹਨਾਂ ਰੁਕਾਵਟ ਨਾ ਪਾਈ ਤੇ ਪੰਜਾਂ ਪੀਰਾਂ ਨੇ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਾ ਤੇ ਸਲਾਮ ਕੀਤੀ ਆਖਿਆ ਵੇਖੀ ਇਹਨਾਂ ਦੇ ਮੂੰਹੋਂ ਕੋਈ ਵਚਨ ਨਿਕਲ ਗਿਆ ਤੇ ਇਤਿਹਾਸ ਇਹ ਕਹਿੰਦਾ ਹੈ ਕਿ ਇਹੋ ਜਿਹੀ ਮਿੱਤਰਤਾ ਪਾਲੀ ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਪਾਲਕੀ ਜਿਹੜੀ ਸੀਗੀ ਚੌਹਾਂ ਪੀਰਾਂ ਨੇ ਚੱਕ ਲਈ ਸੀ ਤੇ ਚਿਰਾਗ ਸ਼ਾਹ ਅਜੇਰੀਆ ਦਾ ਚੌਕ ਕਰਨ ਲੱਗ ਪਿਆ ਤੇ ਉਸ ਸਮੇਂ ਦੇ ਵਿੱਚ ਮਿੱਤਰ ਕਹਿੰਦਾ ਗੁਰੂ ਗੋਬਿੰਦ ਸਿੰਘ ਮੇਰੇ ਘਰੇ ਜਾਣ ਪੂਰਨ ਮਸੰਦ ਵਰਗਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਘਰੇ ਐਨ ਮੋੜ ਦਿੱਤਾ ਲੇਕਿਨ ਚਿਰਾਗ ਸ਼ਾਹ ਇਹ ਕਹਿੰਦਾ ਸਤਿਗੁਰੂ ਕਿਰਪਾ ਕਰ ਦਿਓ ਮੇਰੇ ਘਰੇ ਚਰਨ ਪਾਓ ਸਤਿਗੁਰ ਸਾਹਿਬ ਜੀ ਨੂੰ ਉਸ ਵੇਲੇ ਜਿਹੜਾ ਮਿੱਤਰ ਹੈ ਉਹਨੂੰ ਡਰ ਨਹੀਂ ਉਹ ਕਹਿੰਦਾ ਮਿੱਤਰ ਮੇਰੇ ਘਰੇ ਚਰਨ ਪਾ ਕੇ ਤੇ ਸਤਿਗੁਰ ਸਾਹਿਬ ਜੀ ਗਏ ਉੱਚ ਸ਼ਰੀਫ ਦੇ ਭੇਸ ਵਿੱਚ ਜਿਹੜੇ ਇੱਕ ਦੋ ਘਰ ਸਿੱਖਾਂ ਦੇ ਹੀ ਚਿਰਾਗ ਸ਼ਾਹ ਸੱਦ ਕੇ ਲਿਆਇਆ ਵੀ ਭੇਤ ਨਹੀਂ ਖੋਲਣਾ ਗੁਰੂ ਗੋਬਿੰਦ ਸਿੰਘ ਨੇ ਤੁਸੀਂ ਸਹੀਦਾ ਕਰਕੇ ਪਿੱਛੇ ਮੁੜਿਆ ਸਾਹਿਬ ਜੀ ਕਹਿੰਦੇ ਇਸ ਵਾਸਤੇ ਹੁਣ ਪੀਰ ਬੁੱਧੂ ਸ਼ਾਹ ਦਾ ਪਤਾ ਲੱਗ ਗਿਆ ਸੁਮਾਨ ਖਾਨ ਨੂੰ ਕਿਹੋ ਜਿਹੀ ਮਿੱਤਰਤਾ ਪੀਰ ਬੁੱਧੂ ਸ਼ਾਹ ਕੋਲੇ ਆਤਮਕ ਸੁੱਖ ਸੀ ਅਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਪਕੜ ਲਿਆ ਪਕੜ ਕੇ ਕਹਿੰਦਾ ਵੀ ਮੈਂ ਤੈਨੂੰ ਪੁੱਛਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੌਣ ਹੈ ਮੇਰੀ ਜ਼ੁਬਾਨ ਕਹਿ ਨਹੀਂ ਸਕਦੀ ਇੱਕ ਵਾਰੀ ਆਖੋ ਸਿਰਫ ਇਤਿਹਾਸ ਕਰਕੇ ਵੀ ਤੂੰ ਕਹਿਣਾ ਕਾਫਰ ਹੈ ਜਦੋਂ ਉਹਨੇ ਪੁੱਛਿਆ ਕਿ ਪੀਰ ਬੁੱਧੂ ਸ਼ਾਹ ਮਿੱਤਰ ਤੰਗਲੇ ਉਹ ਅੱਲਾਹ ਦਾ ਨੂਰ ਹੈ ਤੇ ਉਹਦਾ ਇੱਕ ਟੋਟਾ ਕਰ ਦਿੱਤਾ ਉਹਦੇ ਟੋਟੇ ਟੋਟੇ ਕਰ ਦਿੱਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਇਹੋ ਜਿਹੀ ਮਿੱਤਰਤਾ ਪਾਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਸੀ ਸਰਹੰਦ ਜਵਾਕ ਜਾਈ ਜਿਹਨੇ ਮੇਰੇ ਮਿੱਤਰ ਦੇ ਉੱਤੇ ਏਡਾ ਜ਼ੁਲਮ ਕੀਤਾ ਹੈ ਨਾ ਪਹਿਲਾਂ ਉਹਨੂੰ ਇਸ ਦੁਨੀਆਂ ਤੂੰ ਦੋਜਕ ਦੇ ਵਿੱਚ ਪਾਉਣਾ ਹੈ ਕਿ ਏਡੇ ਸਾਈਂ ਲੋਕ ਬੰਦਗੀ ਕਰਨ ਵਾਲੇ ਤੇ ਇਹੋ ਜਿਹਾ ਜ਼ੁਲਮ ਇਸ ਘਰ ਨੇ ਇਹ ਮਿੱਤਰਤਾ ਜਿਹੜੀ ਕਿਹੋ ਜਿਹੀ ਮਿੱਤਰਤਾ। ਸਾਹਿਬ ਜੀ ਕਹਿੰਦੇ ਰੱਬ ਆਇੜਾ ਮੀਤਾ ਰਾਮ, ਉਹ ਫਿਰ ਰਾਵੇ ਰੰਗ ਰਾਤੜੇ ਆ, ਉਹ ਟੁੱਟੇ ਟੁੱਟੇ ਕਰੇ ਆ, ਉਹ ਕਿਸੇ ਰੰਗ ਚ ਰੰਗਿਆ, ਕਹਿੰਦਾ ਉਹ ਅੱਲਾ ਦਾ ਨੂਰ ਏ। ਮਨ ਲਈ ਅੜਾ ਦਿੱਤਾ ਰਾਮ, ਪੁੱਛਿਆ ਕੀ ਭੇਟਾ ਦਿੱਤੀ ਏ, ਆਖਿਆ ਮੈਂ ਮਨ ਦਿੱਤਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕਾਰਜ ਰਾਸ, ਜਿਹਨੇ ਮਨ ਆਪਣਾ ਬੈ ਕਰ ਦਿੱਤਾ ਹੈ, ਮਨ ਉਹਨੂੰ ਦਿੱਤਾ ਹੈ। ਸਾਹਿਬ ਜੀ ਫਰਮਾਉਂਦੇ ਫਿਰ ਉਹਦਾ ਆਪਣਾ ਮਨ ਦੀਆ ਹਰ ਵਰ ਲਈਆ, ਉਹ ਮੇਰਾ ਵਰ ਤਾਂ ਮਿਲਿਆ। ਮੈਂ ਪਹਿਲਾਂ ਕਹਿੰਦਾ ਸੀ ਬਹੁਤ ਦੂਰ ਏ ਰੱਬ, ਕਿੱਥੇ ਨੇੜੇ ਨਹੀਂ ਹੈਗਾ, ਦੂਰ ਨਾਹੀ ਮੇਰਾ ਪ੍ਰਭ ਪਿਆਰਾ। ਹੁਣ ਕਹਿੰਦਾ ਦੂਰ ਨਹੀਂ ਹੈਗਾ, ਸਤਿਗੁਰ ਬਚਨ ਮੇਰਾ ਮਨ ਮਾਨਿਆ, ਮੇਰਾ ਮਨ ਹੁਣ ਗੁਰੂ ਦੇ ਦਿੱਤੇ ਹੋਏ ਬਚਨਾਂ ਤੇ ਮੰਨ ਗਿਆ। ਇਨ ਬਿਦ ਹਰ ਪਾਈਏ ਵਾਰ, ਕਾਮਣ ਧਨ ਸੁਹਾਗ ਪਿਆਰੀ। ਇਸ ਤਰੀਕੇ ਨਾਲ ਮੈਂ ਉਸ ਵਰ ਨੂੰ ਪਾਇਆ, ਉਸ ਵਾਹਿਗੁਰੂ ਮੇਰਾ ਵਰ ਹੋ ਗਿਆ ਹੈ। ਹੁਣ ਵਰ ਮਿਲ ਗਿਆ ਹੈ ਤੇ ਫਿਰ ਘਰ ਵੀ ਮਿਲ ਗਿਆ, ਦਰ ਘਰ ਤੇ ਵਰ। ਉਹ ਘਰ ਫਿਰ ਬਿਣਸਣ ਵਾਲਾ ਨਹੀਂ, ਜਿਹਨੇ ਉਹ ਵਰ ਪਾਇਆ ਉਹ ਬਿਣਸਣ ਵਾਲਾ ਨਹੀਂ, ਉਹ ਸਦਾ ਸੁਹਾਗਣ। ਸਾਹਿਬ ਕਹਿੰਦੇ ਇਸ ਵਾਸਤੇ ਜਦੋਂ ਮੈਂ ਉਹਦੇ ਸੋਹਣੇ ਗਾਏ ਆ, ਆਪਣਾ ਮਨ ਦੀਆ ਮਨ ਮੈਂ ਉਹਨੂੰ ਦਿੱਤਾ, ਹਰ ਵਾਰ ਲਈਆ, ਤੇ ਹੁਣ ਮੈਂ ਆਪਣੀ ਮਰਜ਼ੀ ਨਹੀਂ ਕਰਦਾ। ਜਿਉਂ ਭਾਵੈ ਤਿਉਂ ਰਾਵੇ, ਹੁਣ ਉਸ ਵਾਹਿਗੁਰੂ ਦੀ ਮਰਜ਼ੀ ਏ, ਮੇਰੀ ਕੋਈ ਮਰਜ਼ੀ ਨਹੀਂ। ਸਿੱਖੀ ਚ ਜਿਹੜਾ ਹੈ ਨਾ ਉਹ ਭਾਣਾ ਮੰਨਣ ਵਾਲਾ, ਵੀ ਸਿੱਖ ਜਿਹੜਾ ਹੈ ਭਾਣਾ ਕੀ ਹੁਕਮ, ਵੀ ਗੁਰੂ ਦੇ ਹੁਕਮ ਮੰਨਣ ਵਾਲਾ। ਜਿੱਦਣ ਗੁਰੂ ਦੇ ਹੁਕਮ ਤੋਂ ਪਾਸੇ ਹੋ ਕੇ ਆਪਣੀ ਮਨ ਦੀ ਕਰਲਾ ਪਿਆ, ਉਹ ਮਨ ਮਤ ਉਹ ਮਨ ਮੁੱਖ ਨੀ। ਅਸੀਂ ਇਸ ਦੁਨੀਆਂ ਦੇ ਵਿੱਚ ਜਿੰਨੇ ਸਵਾਸ ਸਤਿਗੁਰ ਸਾਹਿਬ ਜੀ ਨੇ ਬਖਸ਼ੇ ਆ, ਇਹਦੇ ਵਿੱਚ ਇਉਂ ਚਲਾਉਣੇ ਆ ਜਿਵੇਂ ਉਹਨੇ ਕਿਹਾ। ਇੱਕ ਵਿਚਾਰ ਸਾਡੀ ਹੁੰਦੀ ਏ ਵੀ ਵੇਖੋ ਇਹ ਸਭ ਕੁਛ ਉਹ ਕਰਾ ਰਿਹਾ, ਚੋਰੀ ਉਹ ਕਰਾ ਰਿਹਾ, ਸ਼ਰਾਬ ਉਹ ਪਿਆ ਰਿਹਾ, ਡਾਕੇ ਉਹ ਮਰਾ ਰਿਹਾ, ਫਿਰ ਉਹਨੂੰ ਇਹ ਕਹਿਣ ਦੀ ਕੀ ਲੋੜ ਸੀ ਜੇ ਉਹ ਕਰਾ ਰਿਹਾ ਸੀ। ਜਸਵੰਤ ਰਾਏ ਚੋਰ ਸੀਗਾ, ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ, ਉਹਨੇ ਪਤਾ ਲੱਗਾ ਵੀ ਇਹ ਬੱਚਾ ਹੈ, ਹੁਣ ਠੀਕ ਕਹਿ ਰਿਹਾ ਬੱਚਾ ਹੈ, ਪਰ ਇਹ ਯਕੀਨ ਹੈ ਕਿ ਇਹ ਬੱਚਾ ਜੋ ਕਹਿ ਦਿੰਦਾ ਨਾ ਉਹ ਪੂਰਾ ਹੁੰਦਾ ਹੈ। ਉਹ ਚੋਰੀ ਕਰਕੇ ਭੇਟਾ ਲਿਆ, ਚੋਰੀ ਕਰਕੇ ਧਨ ਦੌਲਤ ਲਿਆ। ਜਦੋਂ ਬਾਲਾ ਪ੍ਰੀਤਮ ਦੇ ਸਾਹਮਣੇ ਰੱਖੀ ਤੇ ਬਾਲਾ ਪ੍ਰੀਤਮ ਨੇ ਫਰਮਾਇਆ, ਕਹਿੰਦੇ ਚੋਰ ਦੀ ਭੇਟਾ ਇਸ ਘਰ ਪ੍ਰਵਾਨ ਨਹੀਂ ਹੈਗੀ। ਚੋਰ ਸਲਾਹੇ ਚੀਤ ਨਾ ਭੀਜੈ, ਬਦੀ ਕਰੇ ਤਸੂ ਨਾ ਛੀਜੇ, ਆਖੇ ਭੇਟਾ ਚੱਕ ਕੇ ਲੈ ਜਾ। ਹਾਂ ਇਹ ਗੱਲ ਵੱਖਰੀ ਏ ਕਿ ਅੱਠਵੇਂ ਜਾਮੇ ਚ ਇਹ ਵਰਤਾਰਾ ਵਰਤਿਆ ਹੈ ਕਿ ਜੇ ਕੋਈ ਨੱਚਣ ਵਾਲੇ ਆਏ, ਤੰਬਾਕੂ ਪੀਣ ਵਾਲੇ ਆਏ, ਕੁੜੀ ਮਾਰ ਆਏ, ਗੁਰੂ ਹਰਕ੍ਰਿਸ਼ਨ ਮਹਾਰਾਜ ਸਾਹਿਬ ਦਰਸ਼ਨ ਕੀਤੇ, ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁੱਖ ਜਾਏ, ਉਹ ਪਾਪ ਤੋਂ ਤੋਬਾ ਕਰ ਗਏ ਕਿ ਇਸ ਤੋਂ ਬਾਅਦ ਪਾਪ ਨਹੀਂ ਕਰਾਂਗੇ। ਬਾਲਾ ਪ੍ਰੀਤਮ ਨੂੰ ਦਰਸ਼ਨ ਕਰਦਿਆਂ ਇਹੋ ਜਿਹਾ ਅੰਦਰ ਹੋ ਗਿਆ, ਜਸਵੰਤ ਰਾਏ ਤੋਬਾ ਕਰ ਗਿਆ ਕਿ ਪਾਤਸ਼ਾਹ ਬਖਸ਼ ਦੇ, ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਸਾਹਿਬ ਜੀ ਕਹਿੰਦੇ ਹੁਣ ਇੱਕ ਕੰਮ ਕਰ, ਕੀ ਅੱਜ ਇੱਥੋਂ ਲੁੱਟ ਕੇ ਲੈ ਕੇ ਆਇਆ ਨਾ ਉੱਥੇ ਵਾਪਸ ਕਰਕੇ। ਬਹੁਤ ਵੱਡੀ ਗੱਲ ਸੀ, ਅਸੀਂ ਕਿਸੇ ਥੋੜਾ ਜਿਹਾ ਮਾਰਿਆ ਹੋਵੇ ਤੇ ਅਸੀਂ ਕਹਾਂਗੇ ਨਹੀਂ ਮਾਰਿਆ ਹੀ ਨਹੀਂ ਹੈਗਾ, ਅਸੀਂ ਬੋਲੀ ਜਾਵਾਂਗੇ। ਉਹ ਚੋਰ ਸਾਡੇ ਨਾਲ ਬਹੁਤ ਚੰਗਾ ਸੀ। ਸਾਹਿਬ ਜੀ ਕਹਿੰਦੇ ਜਿਉਂ ਭਾਵੈ, ਵਾਹਿਗੁਰੂ ਜਿਵੇਂ ਤੈਨੂੰ ਭਾਵੈ, ਜਿੱਥੇ ਤੂੰ ਰੱਖੇਗਾ, ਮੇਰੀ ਕੋਈ ਮਰਜ਼ੀ ਨਹੀਂ ਹੋਏਗੀ, ਮੈਂ ਨਹੀਂ ਕਹਾਂਗਾ ਮੈਨੂੰ ਇਹ ਦੇ, ਤੂੰ ਜੋ ਦੇਣਾ ਦੇਈ, ਤੂੰ ਜਿੱਧਰ ਜਾਣਾ ਨੂੰ ਉੱਧਰ ਨੂੰ ਜਾਈ। ਦੁਨੀਆਂ ਚ ਕਿਸੇ ਨੇ ਦੁੱਖ ਤੇ ਭੁੱਖ ਨੂੰ ਦਾਤ ਨਹੀਂ ਆਖਿਆ ਸੀ, ਇਹ ਘਰ ਇਹੋ ਜਿਹਾ ਹੈ ਜਿਹੜਾ ਵਾਹਿਗੁਰੂ ਦਾ। ਇਹ ਤੇ ਜਪਜੀ ਸਾਹਿਬ ਫਰਮਾਉਂਦਾ ਹੈ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਪਤਾ ਨਹੀਂ ਕਿੰਨਿਆਂ ਸਿੱਖਾਂ ਨੇ ਉਸ ਵਾਹਿਗੁਰੂ ਦੇ ਇਸ ਹੁਕਮ ਦੇ ਉੱਤੇ ਪ੍ਰਵਾਨ ਚੜੇ ਆਖਿਆ ਦੁੱਖ ਵੀ ਆਇਆ ਤੇ ਭੁੱਖ ਵੀ ਆਇਆ, ਲੇਕਿਨ ਅਸੀਂ ਇਹ ਤੇਰੀ ਦਾਤ ਸਮਝਾਂਗੇ। ਤਨ ਮਨ ਫਿਰ ਆਗੈ ਸ਼ਬਦ ਸੁਭਾਗੈ, ਤਨ ਵੀ ਉਸ ਵਾਹਿਗੁਰੂ। ਦੋ ਚੀਜ਼ਾਂ ਰੱਖੀਆਂ, ਇੱਕ ਤੇ ਰੱਖੀਆਂ ਸਤਿਗੁਰ ਸਾਹਿਬ ਦੀਆਂ ਦਸਵੰਧ, ਤਨ ਦਾ, ਮਨ ਦਾ ਤੇ ਧਨ ਦਾ। ਆਖਿਆ ਮੈਂ ਤੈਨੂੰ ਪ੍ਰਵਾਨ ਕਰ ਲਵਾਂਗਾ, ਨੌ ਹਿੱਸੇ ਤੂੰ ਵਰਤਰੀ, ਦਸਵਾਂ ਹਿੱਸਾ ਦੇ। ਤੂੰ ਦਸਵਾਂ ਹਿੱਸਾ ਦੇ, ਮੈਂ ਤੈਨੂੰ ਗੁਨਾਹਗਾਰ ਨਹੀਂ ਮੰਨਾਂਗਾ। ਪਰ ਇਹ ਤੂੰ ਅੱਗੇ ਆ ਕਿ ਜਿਨ੍ਹਾਂ ਨੇ ਆਖਿਆ ਤਨ ਵੀ ਮਨ ਵੀ ਧਨ ਸਭ ਕੁਛ ਵਾਹਿਗੁਰੂ ਤੇਰੇ ਵਾਸਤੇ ਆ, ਫਿਰ ਅੱਗੇ ਵਾਹਿਗੁਰੂ ਅੱਗੇ ਸ਼ਬਦ ਸੁਭਾਗੈ ਸਾਹਿਬ ਜੀ ਕਹਿੰਦੇ ਆ ਤੂੰ ਤਨ ਦੇਤਾ, ਮਨ ਦੇਤਾ, ਧਨ ਦੇਤਾ, ਮੈਂ ਹੁਣ ਤੇਰੀ ਰਸਨਾ ਵਿੱਚੋਂ ਨਿਕਲਣ ਵਾਲੇ ਬਚਨ ਜਿਹੜੇ ਆ ਉਹ ਬੜੇ ਸ੍ਰੇਸ਼ਟ ਭਾਗਾਂ ਵਾਲੇ ਹੋਣਗੇ, ਤੇਰੇ ਕੋਲੋਂ ਬਚਨ ਸੁਣਨਗੇ ਨਾ ਉਹ ਇਲਾਹੀ ਬਖਸ਼ਿਸ਼ਾਂ ਪਾਉਣਗੇ। ਘੱਟ ਅੰਮ੍ਰਿਤ ਫਲ ਪਾਵੇ, ਕਹਿੰਦੇ ਤੂੰ ਆਪਣੇ ਘੱਟ ਇਸ ਸਰੀਰ ਦੇ ਅੰਦਰ ਗੁਰਮੁਖ ਸੁਖ ਫਲ ਅਮਰ ਪਦ, ਤੂੰ ਸੁਖ ਫਲ ਜਿਹੜਾ ਪਾਏਗਾ ਉਹ ਅਮਰ ਪਦ ਜਿਹੜਾ ਸਦਾ ਰਹਿਣ ਵਾਲਾ ਉਹ ਫਲ ਤੈਨੂੰ ਪ੍ਰਾਪਤ ਜਿਹੜਾ ਹੋਵੇਗਾ। ਬੁੱਧ ਪਾਠ ਨਾ ਪਾਈਐ ਬਹੁਤ ਚਤੁਰਾਈਐ, ਭਾਏ ਮਿਲੇ ਮਨ ਭਾਣੈ। ਕੋਈ ਆਖੇ ਮੇਰੀ ਬੁੱਧੀ ਬੜੀ ਸਿਆਣੀ ਹੈ, ਮੈਂ ਸਿਆਣਪਣਾ ਪਾ ਲਵਾਂਗਾ, ਨੀਤ ਸਾਨੂੰ ਜਪਤੀ ਸਾਹਿਬ ਫਰਮਾਤਾ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਤੇਰੀਆਂ ਲੱਖਾਂ ਸਿਆਣਪਾਂ ਹੋਣ ਬੁੱਧੀ ਦੇ ਨਾਲ ਨਹੀਂ ਪਾਇਆ ਜਾ ਸਕਦਾ। ਜੇ ਬੁੱਧੀ ਇਹ ਚੱਲ ਤੇ ਰਿਹਾ ਤੇ ਗਵਾ ਬੈਠੇਗਾ। ਤੈਨੂੰ ਇਹ ਸਮਝ ਆਉਣੀ ਚਾਹੀਦੀ ਹੈ, ਇਹ ਨਹੀਂ ਕਿ ਮੈਂ ਇਹ ਸਮਝ ਪਾ ਲਾ ਉਹ ਇੱਥੇ ਬੈਠਾ। ਤੈਨੂੰ ਇਹ ਸਮਝ ਲੈਣੀ ਆਉਣੀ ਚਾਹੀਦੀ ਹੈ ਕਿ ਮੈਂ ਉਹਨੂੰ ਵੇਖ ਕੇ ਵਾਹ ਵਾਹ ਕਰਾਂ। ਇਸਲਾਮ ਦੀ ਦੁਨੀਆਂ ਚ ਜਦੋਂ ਕੰਮ ਹੋ ਜਾਂਦਾ ਕਹਿੰਦੇ ਮਾਸ਼ਾ ਅੱਲਾ, ਤੇ ਸਾਨੂੰ ਸਤਿਗੁਰ ਸਾਹਿਬ ਜੀ ਨੇ ਕੀਤਾ ਸੀ ਵਾਹ ਵਾਹ। ਇਸੇ ਕਰਕੇ ਸਾਡਾ ਗੁਰਮੰਤਰ ਵਾਹਿਗੁਰੂ ਹੈ ਕਿ ਤੂੰ ਵੇਖ ਕੇ ਤੱਤ ਇਹ ਆ ਕਿ ਤੂੰ ਗਿਆਨ ਇਹ ਹਾਸਲ ਕਰਾਂ, ਤੇਰੇ ਗਿਆਨ ਚੋਂ ਇਹ ਨਿਕਲੇ ਵਾਹਿਗੁਰੂ ਵਾਹਿਗੁਰੂ। ਬੁੱਧ ਪਾਠ ਨਾ ਪਾਈਏ ਬਹੁਤ ਚਤੁਰਾਈਐ, ਕੋਈ ਕਿੰਨੀਆਂ ਚਲਾਕੀਆਂ ਕਰੇ ਆਖੇ ਪਾ ਲਾਂਗਾ। ਭਾਏ ਮਿਲੈ ਮਨ ਭਾਣੇ, ਭਾਏ ਭਾਵਣਾ, ਦੂਜਾ ਭਾਣੇ ਉਹਦੇ ਹੁਕਮ ਚ ਮਨ ਦੇ ਨੰਨੇ ਨੂੰ ਸਿਹਾਰੀਏ, ਤੇਰੇ ਮਨ ਚ ਉਹਦਾ ਹੁਕਮ ਹੋਵੇ, ਉਪਰੋਂ ਉਪਰੋਂ ਨਹੀਂ, ਤੇਰੇ ਮਨ ਚ ਹੋਵੇ ਕਿ ਮੈਂ ਉਹਦੇ ਹੁਕਮ ਚੱਲਣਾ ਹੈ। ਤੇ ਸਾਹਿਬ ਜੀ ਕਹਿੰਦੇ ਫਿਰ ਨਾਨਕ ਠਾਕੁਰ ਮੀਤ ਹਮਾਰੇ, ਹੁਣ ਉਹ ਵਾਹਿਗੁਰੂ ਮਿਲ ਗਿਆ ਦੇ ਹਿਰਦੇ ਚ ਵਸਣ ਵਾਲਾ ਸੀ, ਮੇਰਾ ਉਹ ਮਿੱਤਰ ਏ ਹਮ ਨਾਹੀ ਲੋਕਾਣੇ। ਹੁਣ ਦੁਨੀਆਂ ਦੇ ਲੋਕ ਜੋ ਵੀ ਕਹਿਣ ਮੈਨੂੰ ਕਿਸੇ ਦੀ ਕਾਣੋ ਨਹੀਂ, ਹੁਣ ਮੈਂ ਆਪਣੇ ਵਾਹਿਗੁਰੂ ਦੇ ਨਾਲ ਹਾਂ, ਜਿਹੜਾ ਵਾਹਿਗੁਰੂ ਦੇ ਨਾਲ ਏ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਆਪ ਇਲਾਹੀ ਪ੍ਰਮਾਣ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਕੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸ੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਸਵਾਬ ਹੁਣ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਰਾਗੀ ਜਥਾ, ਬੜੇ ਪਿਆਰ ਨਾਲ ਸ੍ਰਵਣ ਕਰੀਏ ਜੀ। ਅਤੇ 1 ਅਕਤੂਬਰ ਦੇ ਜੋ ਮਹੀਨਾ ਆ ਰਿਹਾ ਹੈ ਉਸ ਵਿੱਚ ਆਪਣੇ ਕੋਲ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੀਕਰ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਵੀ ਪਹੁੰਚਣਗੇ, ਉਹ ਵੀ ਆਪ ਸੰਗਤਾਂ ਨੂੰ ਕਥਾ ਸ੍ਰਵਣ ਕਰਵਾਇਆ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ ਮੇਰੇ ਮਨ ਲੈ ਲਾਹਾ ਘਰ ਜਾ ਹੈ ਗੁਰਮੁਖ ਨਾਮ ਸਲਾਹੀ ਹੈ ਹਉ ਮੈਂ ਨਿਵਰੀ ਪਾਹੀ। ਸ਼ਬਦ ਦਾ ਆਗਾਜ਼ ਹੈ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬ ਅਨਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਕਾਮ ਨਾ ਆਵਈ ਟਹਿ ਢੇਰੀ ਤਨ ਖੇ। ਪਿਆਰ ਦੇ ਨਾਲ ਸਾਰੀ ਸੰਗਤ ਕਰੋ ਕਿਰਪਾ ਜੀ, ਮਿਲ ਕਰਕੇ ਕੀਰਤਨ ਗਾਈਏ। ਬਾਬੇ ਦੇ ਦਰ ਦੀਆਂ ਹਾਜ਼ਰੀਆਂ ਬੜੇ ਪਿਆਰ ਦੇ ਨਾਲ ਭਰ ਰਹੇ ਹੋ, ਸਾਰੀਆਂ ਸੰਗਤਾਂ ਰਸਨਾਂ ਨੂੰ ਕਰੀਏ ਪਵਿੱਤਰ।

ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਲਵਾਉਣਾ ਕਰੀਏ ਜੀ, ਫਿਰ ਸਮਾਂ ਸਮਾਪਤ ਹੋਵੇਗਾ। ਪਿਆਰ ਦੇ ਨਾਲ ਸਾਰੀ ਸੰਗਤ ਕਿਰਪਾ ਕਰੋ। ਹੈ ਹਜ਼ੂਰ ਕਤ ਦੂਰ ਬਤਾਵ, ਦੁੰਦਰ ਬੰਦ ਹੋ ਸੁੰਦਰ ਪਾਵ। ਕਿਸੇ ਨੂੰ ਸਵਾਲ ਕਰੀਏ ਨਾ ਕਿ ਰੱਬ ਕਿੰਨੀ ਕੁ ਬੰਦਗੀ ਬਾਅਦ ਮਿਲਦਾ ਹੈ, ਕਿੰਨੀ ਕੁ ਭਗਤੀ ਕਰਨੀ ਪਵੇਗੀ, ਕਿੰਨੀ ਕੁ ਸੇਵਾ ਕਰਨੀ ਪਵੇਗੀ ਕਿ ਰੱਬ ਨਾਲ ਮਿਲਾਪ ਹੋ ਜਾਏ। ਤਾਂ ਸਤਿਗੁਰੂ ਜੀ ਆਖਦੇ ਨੇ, ਬਸ ਇੱਕ ਪਲ ਤੇਰਾ ਚਾਹੀਦਾ, ਅੱਖ ਚਮਕਣ ਜਿੰਨਾ ਸਮਾਂ ਤੇਰਾ ਚਾਹੀਦਾ, ਤੇਰਾ ਰੱਬ ਨਾਲ ਮਿਲਾਪ ਹੋ ਜਾਏਗਾ। ਬਹੁਤ ਲੰਬੇ ਚੌੜੇ ਪਾਪੜ ਵੇਲਣ ਦੀ ਲੋੜ ਨਹੀਂ। ਕਿੰਨਾ ਕੁ ਸਮਾਂ ਚਾਹੀਦਾ ਹੈ? ਦੁੰਦਰ ਬੰਧੋ ਸੁੰਦਰ ਪਾ, ਦੁਬਧਾ ਨੂੰ ਮੁਕਾ ਦੇ, ਇੱਕ ਪਾਸੇ ਹੋ ਜਾ। ਜਦੋਂ ਤੂੰ ਇੱਕ ਪਾਸੇ ਲੱਗ ਜਾਏਗਾ, ਜਦੋਂ ਇੱਕ ਪਾਸੇ ਹੋ ਜਾਏਗਾ, ਉਦੋਂ ਹੀ ਤੈਨੂੰ ਉਹਦੇ ਨਾਲ ਮਿਲਾਪ ਹੋ ਜਾਏਗਾ। ਇੰਨਾ ਕੁ ਟਾਈਮ ਲੱਗਣਾ ਬਸ। ਅਸੀਂ ਦੁਬਧਾ ਵਿੱਚ ਭਟਕਦੇ ਫਿਰਦੇ ਹਾਂ, ਪਤਾ ਨਹੀਂ ਗੁਰੂ ਸੁਣੇਗਾ ਕਿ ਨਹੀਂ ਸੁਣੇਗਾ, ਰੱਬ ਸਾਡੀ ਸੁਣੇਗਾ ਕਿ ਨਹੀਂ ਸੁਣੇਗਾ। ਗੁਰੂ ਘਰ ਆਇਆ ਮੁਰਾਦ ਪੂਰੀ ਹੋਏਗੀ ਜਾਂ ਨਹੀਂ ਹੋਏਗੀ, ਕਿ ਜਾਂ ਕਿਤੇ ਹੋਰ ਜਾਣਾ ਪਏਗਾ, ਬਸ ਇਸੇ ਹੀ ਚਿੰਤਾ ਦੇ ਵਿੱਚ ਆਪਾਂ ਭਟਕਦੇ ਫਿਰਦੇ ਹਾਂ। ਥਾਂ ਥਾਂ 'ਤੇ ਦਰ ਦਰ 'ਤੇ ਠੋਕਰਾਂ ਖਾਂਦੇ ਫਿਰਦੇ ਹਾਂ। ਅਰਦਾਸ ਵਿੱਚ ਆਪਾਂ ਬੇਨਤੀ ਕਰਦੇ ਹਾਂ, ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ ਅਤੇ ਫਿਰ ਭਰੋਸਾ ਦਾਨ। ਕਿਤੇ ਭਰੋਸਾ ਵੱਧ ਜਾਏ ਨਾ ਸਾਡਾ, ਅਤੇ ਗੁਰੂ ਪਿਆਰਿਓ ਉਸੇ ਵੇਲੇ ਰੱਬ ਦਾ ਮਿਲਾਪ ਹੈ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਓ। ਕਰੋ ਕਿਰਪਾ ਸਾਰੀ ਸੰਗਤ।

ਹਰੀ ਸਾਹਿਬ ਸੰਗਤ ਜੀਓ, ਇੱਕ ਵੀਕ ਵਾਸਤੇ ਪ੍ਰਬੰਧਕ ਸਾਹਿਬਾਨਾਂ ਵੱਲੋਂ ਹੁਕਮ ਹੋਇਆ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਰਾਹੀਂ ਸੇਵਾ ਨਿਭਾਉਣ ਦਾ। ਸੋ ਗੁਰੂ ਕਿਰਪਾ ਕਰੇ, ਆਪਾਂ ਸਾਰਿਆਂ ਨੇ ਪੂਰਾ ਹਫ਼ਤਾ ਰਲ ਕੇ ਕੀਰਤਨ ਕਰਨਾ ਹੈ। ਗਰੀਬ ਨੂੰ ਆ ਸਕੇ ਪਾਤਸ਼ਾਹ ਸਭਰਾਂ ਦੀਆਂ ਝੋਲੀਆਂ ਵਿੱਚ ਨਾਮ ਦੀ ਦਾਤ ਗੁਰਸਿੱਖੀ ਜੀਵਨ ਪਾਉਣਾ ਕਰੇ, ਤਾਂ ਕਿ ਸਾਡਾ ਇਹ ਮਨੁੱਖਾ ਜੀਵਨ ਸਫਲਾ ਹੋ ਸਕੇ। ਆਓ ਆਨੰਦ ਸਾਹਿਬ ਦੇ ਜਾਪ ਕਰੀਏ, ਉਪਰੰਤ ਸਮਾਪਤੀ ਹੋਵੇ।

ਸਦਾ ਕੁਰਬਾਨੀ ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ

ਪੁਰਸ਼ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀ ਵਾ ਮੱਤ ਉੱਚੀ, ਮੱਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ, ਛੇ ਪੌੜੀਆਂ, ਆਨੰਦ ਸਾਹਿਬ ਦੇ ਜਾਪ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰਵ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਭਾਈ ਸਤਪਾਲ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ, ਗੁਰਸਿੱਖੀ ਨਾਮ ਦਾ ਨਾਮ ਦੀ ਸੱਚੇ ਪਾਤਸ਼ਾਹ ਨਾਮ ਸਿਮਰਨ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ੀ, ਨਾਮ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਝ ਪਵਿੱਤਰਾ ਹੁਣ ਲਾਭ ਭੋਗ, ਹਰ ਰਾਏ ਆਪ ਜੀ ਦਾ ਸੀਂਦ ਪ੍ਰਸ਼ਾਦ, ਜੋ ਛੱਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਣਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ। ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀਅਨ। ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿ

ਆਓ ਵਿਸ ਵਿੱਚ ਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਮਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਣ ਝਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹੋ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਦੀ ਕਿਰਪਾ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਿਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

दाते प्रीतम प्रमेरे मन जीव प्रभ नाम चितेरे

दर्शन परसियाए गुरु कै जन्म मरण दुख जाए।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹਲਾ ਪੰਜਵਾਂ। ਹਰ ਹਰ ਚਰਨ ਹਿਰਦਾ ਉਰ ਧਾਰੇ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਾਉ ਜਾਸ ਬੇਸਵੰਭਰ ਇੱਕ ਹੈ

ਸੰਗ ਮੋਹਿ ਉਧਾਰੋ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ

ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗੈ ਬਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝਾ, ਪ੍ਰਭ ਕੈ ਸਿਮਰਨ ਸਭ ਕੇ ਸੁੱਜਾ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ, ਅੰਮ੍ਰਿਤ ਨਾਮ ਹਿਰਦ ਮਾਹੇ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨ ਬੰਤੇ, ਪ੍ਰਭ ਕੋ ਸਿਮਰੇ ਸੇ ਪਤ ਬੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨੇ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਮਸੇ ਹਰ ਨੇਰੇ, ਸੰਤ ਕਿਰਪਾ ਤੇ ਅੰਤਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਵਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕਹੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦੋ ਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ।

ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲਾਇਆ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਰ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੁਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰ ਹਰ ਕਾ ਨਾਮ ਜਪਤ ਨਿਸਤਰਾ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ

ਜੇ ਮਾਰ ਕੇ ਗਰੇ ਜਾਹੇ ਨਾ ਗੁੱਸਾ, ਹਰਕਾ ਨਾ ਮੂਹਾਂ ਸੰਗਤੋਸਾ। ਜੇ ਪੈਡੇ ਮਹਾਂ ਗੁਬਾਰਾ, ਹਰਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂੰ, ਹਰਕਾ ਨਾਮ ਤੈ ਨਾਲ ਪਛਾਨੂੰ। ਜੈ ਮਹਾਂ

ਦਨ ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਆਓ ਖਦ ਸਾਧ ਕਮਾਤ। ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮੰਦਰ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ। ਹਰ ਕਾ ਨਾਮ ਜਨ ਕੋ ਮੁਕਤ, ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਓਟ ਸਥਾਣੀ, ਹਰ ਪ੍ਰਤਾਪ ਜਨ

ਛਪਾ ਹਰ ਕੀ ਭਗਤ ਮੁਕਤ ਭਾਵ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸੁਭ ਨਸੈ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸੇ ਮ੍ਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ।

ਕੀ ਮਹਿਮਾ ਊਚ ਨਾਨਕ ਨਾਮ ਮੁਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਦਮਕਾ ਭਾਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨ ਨਾ ਤਰਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦਰਗੈ ਨਹੀਂ ਸੱਜੈ ਛੂਟ ਸਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਰੀ ਜਮ ਡਾਨੈ ਗੋਬਿੰਦ ਭਜਨ ਮਿੰਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਭੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਤ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਦੇ ਡਰਾਇ ਸਾਧ ਜਨਾ ਕੀ ਸਰਣੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ

ਉਠੇ ਸੰਗ ਮਚਾਏ। ਜੋ ਛੱਡਣਾ ਸੋ ਅਸਤਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰਾਇ। ਚੰਦਨ ਲੇਪ ਉਤਾਰੇ ਤੋਹੇ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਗੁਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਬਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਰਮਾਇਆ,

ਜਾ ਕੇ ਅੰਦਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੇ, ਕਰਗੇ ਲਿਹ ਓੜ ਨਿਭਾਵੇ। ਕਹਾਂ ਬੁਝਾਰਤ ਬੁਝੇ ਡੋਰਾ, ਨਿਸਕਈਏ ਤੂੰ ਸਮਝੇ ਭੂਰਾ। ਕਹਾਂ ਬਿਸਨ ਬੁਧ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਵਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੁ ਆਵੈ ਨਾ ਚੀਤ, ਜੋ ਬਹਿ ਰਾਈ ਤਾ ਸਿਉ ਪ੍ਰੀਤ। ਬਲਵਾ ਕੇ ਗ੍ਰਹਿ ਭੀਤਰ, ਬਸੇ ਅਨੰਦ ਖੇਲ ਮਾਇਆ। ਰੰਗ ਰਸੈ ਦੁੜਕਰ ਮਾਨੇ ਮਨੇ, ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਯਾਹੂ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੁਮ ਭੈ ਅਰਦਾਸ, ਜੀਓ ਬਿਨ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਨੇਰੇ। ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰਾ ਹੈ, ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ। ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੇ, ਲਾਗੇ ਆਨ ਸੁਆਏ। ਨਾਨਕ ਕਹੂ ਨਾ ਸੀ ਜਈ, ਬਿਨ ਨਾਮੈ ਪਤ ਜਾਏ। ਅਸ਼ਟਪਦੀ ਦਸ ਵਸਤੂਲੇ ਪਾਛੇ ਪਾਵੇ, ਇੱਕ ਬਸਤਕਾਨ ਮਿਖੋਟ ਗਵਾਵੈ। ਏਕ ਭੀਨਾ ਦੇ ਦਸ ਪੀ ਹਿਰਲੇ ਤੋ, ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰਾ। ਜਾ ਕੇ ਮਨ ਲਾਗਾ ਬੜਾ ਮੀਠਾ, ਸਰਬ ਸੁਖ ਤਾਹੂੰ ਮਨ ਮੁੱਠਾ। ਜਿਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਆਗੰਤ ਸ਼ਾਪਨੀ ਦੇ ਰਾਸ, ਖਾਤ ਪੀਤ ਵਰਤੇ ਅਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸ਼ਾਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸਕੀ ਆਪਣੀ ਪ੍ਰਤੀਤ ਆਪ ਹੀ ਖੋਵਾ ਹੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸਕੀ ਬਸ ਆਗਿਆ ਰਾਖੇ, ਪ੍ਰਭ ਕੀ ਆਗਿਆ ਮਾਨ ਹੈ ਮੱਥ ਹੈ। ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਯਾਲ। ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਕੀ ਛਾਇਆ ਸੁਰੰਗ ਲਾਭਿਓ, ਬਿਨ ਸਹਿ ਮਨ ਪਛਤਾਵੈ। ਜੋ ਦੀਸੈ ਸੋ ਚਾਲਣ ਹਾਰ, ਲਪਟ ਰਿਓ ਤੈ ਅੰਧ ਅੰਧਾਰ। ਬਟਾਵੂ ਸਿਉ ਜੋ ਲਾਵੇ ਨੇ, ਤਾ ਗੁਆਥ ਨਾ ਆਵੇ ਕੇ। ਮਨ ਹਰ ਕੇ ਨਾਮ ਕੀ ਬਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਗੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜੋ ਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਖਰਾਲ। ਮਿਥਿਆ ਰਥ ਹਸਤੀ ਆਸੋ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖਸਤਾ। ਮਿਥਿਆ ਧਰੋਹ ਮੋ ਅਭਿਮਾਨ, ਮਿਥਿਆ ਆਪ ਸੁਪ੍ਰਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ। ਮਿਥਿਆ ਸਰਵ ਨੰਬਰ ਰਿੰਦਾ, ਸੁਣੇ ਮਿਥਿਆ ਸਪਰ ਦਰਬ ਕੋ ਹਿਰੇ। ਮਿਥਿਆ ਨੇਤਰ ਪੇਖਤ ਪਰ ਤ੍ਰਿ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵੇ। ਮਿਥਿਆ ਤਨ ਹੀ ਪਰ ਵਿਕਾਰਾ, ਮਿਥਿਆ ਬਾਸ ਲੇਦ ਬੇਕਾਰਾ। ਬਿਨ ਬੁੱਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਯਾਰ ਜਾ, ਸਾਜ ਬਣਾ ਕੇ ਹੋਵ ਸੁੱਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁੱਖਾ ਵ ਤਾਕੇ ਦੁਰਗੰਧ। ਬਿਨ ਸਿਮਰਨ ਦਿਨ ਰੈਨ, ਬ੍ਰੇਥਾ ਬੇਹਾਏ। ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਮਿਨ ਬ੍ਰੇਥੇ ਸਭ ਕਾਮ। ਜਿਉਂ ਕਿਰਪਨ ਕੇ ਨਰਾਰ ਦਾਮ, ਧਨ ਧਨ ਤੇਜਨ ਜੇ ਘਟ ਬਸਿਓ। ਹਰ ਨਾਹੂ ਨਾਨਕ ਤਾਕੇ ਬਲਬਲ ਜਾਓ। ਰਹਿ ਤਬਰ ਕਸ਼ਬਰ ਕਮਾ।

ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰਮ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਪਹਿਮਾਨੇ ਆਪੇ ਆਪ ਕਰਤ ਨਬੇਰਾ ਕਿਸੇ ਦੂਰ ਜਨਾਬ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਤ ਸਿਲਾਈ ਲੜਦਾ ਏ ਥਾਨ ਤਰੰਦਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਕਰੀ।

ਬਨ ਆਈ ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਆਜਰ ਸਹੈ ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰਤ ਰਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਤ ਬਸੈ ਨਾਨਕ ਉਦਰੈ ਸਾਧ ਸੁਨ ਰਸਾਇ ਸਾਧਕ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਵੋ ਸਾਧਕ ਸੰਗ ਨਾ ਮੰਤੇ ਬਿਸਰਾਇ ਸਾਧ ਸੰਗ ਸਰਪਰ ਨਿਸ ਤਰਾ ਸਾਧਕ ਸੰਗ ਲਗੇ ਬ੍ਰਹਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਬਿਟੇ ਸਬਰੂਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੁੱਛ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪਰ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ਮਾਨ ਜੈਸੇ ਰਾਜ ਰੰਗੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਾਇ ਧੀਰਜ ਏਕ ਜੋ ਵਸੁਦਾ ਕਹੁ ਖੋਦੈ ਕਹੁ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹਾ ਗਨਾਵ ਨਾਨਕ ਜੋ ਪਾਵਕ ਸਹਿ ਸੁਭਾਵ ਬ੍ਰਹਮ ਗਿਆਨੀ

ਜੋ ਮੰਦਰ ਕੋ ਥਾਮੇ ਥਮਨ ਦਿਓ ਗੁਰ ਕਾ ਸ਼ਬਦ ਬਣਿਆ ਸਮਨ ਜੋ ਪਾ ਖਾਣ ਨਾਵ ਚੜ੍ਹ ਤਰੇ ਪ੍ਰਾਣੀ ਗੁਰੂ ਚਰਨ ਲਗਤ ਨਿਸਤਰਾਏ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਉਦਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕੀ ਅਰੋਚਾ ਪੂਰ ਮਨ ਮੂਰਖ ਕਾ ਏ ਬਿਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਹੈ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੁਲਾ ਕਹਿ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਰਾਮ ਸੰਤਨ ਕਰ ਪਾਇਆ ਤਜਬ ਮਹਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇ ਬਸੰਤੇ ਸੰਚਾਲ ਵਰਤਿਆਗ ਵਿਖਿਆ ਜੰਜਾਲ ਧੰਨ ਧੰਨ ਕਹਿ ਸਭ ਕੋਏ ਮੁਕੂਜਲ ਹਰ ਦਰਗੇ ਸੋਏ ਏ ਵਾਪਾਰ ਵਿਰਲਾ ਵਾਪਾਰੇ ਨਾਨਕ ਤਾ ਕੇ ਸਤਬਲਹਾਰੇ ਚਰਨ ਸਾਧਕੇ ਧੋਏ ਧੋਏ ਪਿਓਰ ਸਾਧੁ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧਪੁਰ ਜਾਈਏ ਕੁਰਬਾਨ ਸਾਧ ਸੇਵਾ ਪਟਭਾਗੀ ਪਾਈਐ ਸਾਧ ਸੰਗਰ ਕੀਰਤਨ ਗਾਈਐ ਅਨਕ ਬਿਘਨ ਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਟੋਟ ਗਹੀ ਸੰਤੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਗੇ ਦ੍ਰਿਸ਼ਟੀ ਬਾਹੇ ਪ੍ਰਭੂ ਲਿਖੇ ਕਾ ਲਹਿਣਾ ਪਾਏ ਸਭ ਕੁਛ ਤਿਸਕਾ ਉਹ ਕਰਨੇ ਜੋ ਤਿਸ ਬਿੰਦੁ ਸੁਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਬਾਨ ਗੁਰ ਕੀ ਪ੍ਰਤੀਤ ਤੇ ਜਨਾ ਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਏਕੋ ਹੋਏ ਸਚ ਕਰਨੀ ਸਚ ਤਾਂ ਕੀ ਰਹਿ ਸਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੂਜਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਦੇ ਪ੍ਰਭਿੰਨ ਤੇ ਸਹਿ ਬੁਝਾਏ ਨਾਨਕ ਜਿਸੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨਮੈ ਰਾਗ ਮਾਨੂ ਕੀਤੋ ਪ੍ਰੀਤ ਤਿਆਗ ਤਿਸਤੈ ਪਰਾ ਨਾਈ ਕਿਛ ਕੋਏ ਸਰਬ ਨਿਰੰਤਰ ਏਕੋ ਸੋਇਆ ਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਣੀ ਪਾਓ ਨਾਨਕ ਮਨ ਇਹਨ ਰਾਓ ਮਨਸਾ ਪੂਰਨ ਸਰਨਾ ਜੋ ਹਰਨ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸਪੁਰ ਕਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾਹੇ ਸਗਲ ਦੇ ਬਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਅਪਣੇ ਸੂਤ ਸਮਤ ਗਿਆਨ ਧਿਆਨ

ਪੂਰਨ ਸਮਠਾਏ ਨਾਨਾ ਵਿਦਗਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੜ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨ ਕਰਨਾਉ ਨਾਮ ਕੇ ਧਾਰੇ ਸਗਰੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਦਰੇ ਸੁਣ ਸਰਾਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਹੇ ਨਾਨਕ ਚੌਥੇ ਪਦਮੇ ਸੋਹ ਜਨ ਗਦ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਿਗੁਰ ਸਭ ਮਾਹੇ ਸਮਾਣੀ ਸਤਿਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਰੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰਤੇ ਪਾਈ ਸਤ ਭਜਨ ਸਾਧ ਉਪਦੇਸ਼ ਸਤ ਜਨ ਜਾਕੇ ਹਿਰਦੈ ਪ੍ਰਵੇਸ਼ ਸਤ ਨਿਰਥ ਬੁਝੇ ਜੇ ਕੋਏ ਨਾਮ ਜਬ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਰਹੇ ਗੁਰ ਕੈ ਭਜਨ ਪਦਾਰਥ ਲਹੇ ਓਏ ਦਾਤੇ ਤੂੰ ਕੱਟ ਨਹਾ ਜਾਗੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋਭਟ ਭਾਗੀ ਜਨਕਾ ਸੰਗ ਏਕ ਲਿਵ ਲਾਗੀ

ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨ ਹਾਰ ਕੋ ਸਾਥ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਧ ਸਰੂਪ ਹਿਰਦੈ ਜਨ ਮਾਨਿਆ ਕਰਨ ਗ੍ਰਾਮ ਦਿਲ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਮਨ ਪ੍ਰਗਟਾਇਆ ਭੈ ਤੇ ਨਿਰਭੋਇ ਬਸਾਨਾ ਅਸ਼ਦ ਬਜਾਤ ਸਮਾਹੇ ਸਮਾਨਾ ਬਸਤ ਮਾਹੇ ਨੇ ਬਸਤ ਗਡਾਈ ਤਾਗੋ ਭਿੰਨਾ ਗਹਿਣਾ ਜਾਈ ਬੁਜੈ ਬੁਜਨਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੈ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭਗਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸੰਭਾਰੇ ਆਪਣੇ ਜਨਕਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਵਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਦ ਰਾਖੇ ਦਾਗੀ ਗਦਮਿਤ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਬਹੁਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਤ ਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਗਾਟਦੇ ਆਪ ਤਾਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਰਾਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀਏ ਅਮ੍ਰਿਤੇ ਮੰਤਨਤ ਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਮ ਰੂਪ ਰੰਗ ਨਾਮ ਸੁਕਰ ਨਾਮ ਗਾ ਸੰਗ ਨਾਮ ਰਹਿਜੋ ਜੰਤਰ ਪਤਾਨੇ ਮੰਤਰ ਨਾਮੇ ਨਾਮ ਸਮਾਨੇ ਊਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਾਚੇ ਬਾਦਨ ਰਾਤ ਪ੍ਰਭ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਗਏ ਚਾਹੇ

ਸੇਵਾ ਲਾਗ ਆਵਨ ਜਾਨਾ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਤਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਾ ਕਉ ਗੁਰ ਸਦਾ ਦਯਾਲ ਸਿੱਖੀ ਗੁਰ ਦੁਰ ਮਤ ਮਲ ਹਰਾਇ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਾਇ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰ ਤੋ ਇਹਨੇ ਕਾਮੀ ਤੁਸਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਥ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ ਸਰਬਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮੇ ਕੇ ਆਪਣੇ ਕਛ ਭਰਮ ਸਹਿ ਸਿਆਨ ਭਲਿਆ ਨਾ ਜਾਈਐ ਨਾਨਕ ਐਸਾ ਗੁਰ ਪਟਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਿੱਧ ਸ਼ਰਨ ਗਤ ਨਿਰਮਲ ਰੀਤ ਪੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਵਚਨ ਕਰਨ ਆਗਾਨੇ ਮਨ ਸੰਦੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ ਜੇ ਬਾਏ ਗੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਹੁੰਚਤ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਿਵਰੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਮਤਾ ਸਾਠ ਪੈਰ ਹਰ ਕਾ ਨਾਮ ਰੇ ਸਚ ਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮ ਦੁਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਨੰਦ ਭੈ ਤੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਚੁੱਕਾ ਨਿਰਭਉ ਬਸੇ ਸਗਲ ਵਿਆਹ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾ ਸੰਗ ਜਪਨਾ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਦਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆ ਬੇ ਪਾਏ ਹਰ ਬਿੰਦ ਦੂਜਾ ਨਾਹੀ ਖੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਭਿਆ ਰੂਪਰੰਗ ਭਏ ਬਰਗਾ ਸਾਧ ਕੈ ਸੰਗ ਰਚ ਰਚਨਾ ਬਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹਿ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਹਿਰਦ ਮੈਂ ਉਰਧਾਰੋ ਕਰਨ ਕਾਨ ਸੋ ਪ੍ਰਭ ਸਮਰਾਥ ਦੁੜਕਰ ਗਹ ਹਉ ਨਾਮ ਅਰਵਾਤੇ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਗੋਚਾਰ ਗੁੰਡ ਉੱਠਤਾ ਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕੋ ਨਿਧ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਰੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀਅਨ ਕੋ ਬਾਬੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦੁਰਗੇ ਪ੍ਰਮਾਨ ਮਨ ਪ੍ਰਬੁੱਧ ਵਰ ਕੈ ਨਾਏ ਦਾ ਦਸਤਾਵ ਤੇ ਆਵ ਠਾਏ ਦਾ ਕੋ ਵਿਘਨ ਨਾ ਲਾਗੈ ਕੋਏ ਜਾ ਕੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਬਰਗਾਸ ਤਿਤ ਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਰਹਿ ਸੋ ਕਾਛੋ ਕਾਛਾ

ਛੁਟਨਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਸਤਨਾਨੰਗ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟਮ ਅਰ ਬਨਤਾ ਅੰਤੇ ਕਹਾਉ ਤੁਮ ਕਮਨ ਸਨਾਤਾ ਰਾਜ ਰੰਗ ਮਾਇਆ ਵਿਸਤਾਰ ਅੰਤੇ ਕਹਾਉ ਕਮਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਭ ਝੂਠ ਪਾ ਸਾਰੀ ਜਿੰਦੀ ਤੁਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਉਲੇ ਇਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਿਖ ਜਾਹੇ ਆਪ ਜਪ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵੋ ਸਾਰ ਪੁਜ ਸਤਿਰ ਕੋ ਰਾਮ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਰ ਬਿਨ ਜਾਏ ਹੋਮੈ ਬਿਖ ਫੈਲ ਹੋਹੇ ਅਚਿੰਦ ਬਸੈ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਛਾੜ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਵਿਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਰਾਹ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ।

ਸੁਖਿਤ ਨਾਮ ਬੁੱਢ ਜਾਤ ਵਾਹਿ ਬਿਸਰਾਮ ਸਗਲ ਤੂ ਕਾ ਵਿਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਭਾਓ ਨੇਤਰੋ ਪੇਖ ਦਰਸ ਖੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਰ ਰੰਗ ਬਿਰਲਾ ਗਉ ਪਾਵੈ ਸੰਗ ਏਕ ਬਸਤ ਤੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਮੈਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ।

ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੈ ਮਨ ਹੀਤਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਮਨੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਉਹ ਭੋਜਨ ਕਾ ਪਰ ਸੰਗੀਤ ਰਸਨ ਜਪਤੀ ਹਰ ਹਰ ਨੀਤ ਭਰੀ ਸੁਕਰਣੀ ਸੋਭਾ ਤਨਮੰਤ ਹਿਰਦੈ ਪਸੇ ਪੂਰਨ ਗੁਰਮੰਤ ਸਾ ਸੰਗ ਪ੍ਰਭ ਦੇਹੋ ਨਿਵਾਸ।

ਪ੍ਰਜਾਪਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬੈਰ ਵਿਰੋਧ ਕਿ ਸੰਕਮਾਤ ਜਬ ਇਸਕਾ ਵਰਨ ਚਿਹਨ ਜਾਪਤ ਬਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਲ ਬ੍ਰਹਮਤਾ ਮੋਹ ਗਾਂਗਸ ਹੋਵਤ ਪਰਮਾਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਿਸਕੋ ਕਹੋ ਕਿਸਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰਾਇ ਤਬ ਕਮਨ ਨੇ ਡਰ ਕਮਨ ਕਥ ਡਰਾਇ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰਾ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਵੀਏ ਚਰਜਾ ਨਾਨਕ ਆਪਣ ਰੂਪ ਆਵੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸੁਰਭ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀ ਜੈ ਜੋ ਸੁਰਭੀ ਜੋ ਸੰਘ ਸਮਾਵੈ ਤੇ ਕਿਸੇ ਭੂਕਮ ਦਰ ਬਤਾਵੈ ਕਰਨ ਕਰਾਵਨ ਕਰਨਿਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਘ ਬਣਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਵੀਨ ਤੈ ਵੇਦ ਕਤੇਵ ਕਹ ਕਉ ਜੀਨ ਜਬ ਆਪਣੇ ਆਪ ਆਪ ਰੁਧਾਰੇ ਤਉ ਸਗਨ ਸਗਨ ਕਹਾ ਵਿਚਾਰੈ ਜੇ ਆਪਣ ਊਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਗੌਣ ਅਚੰਦ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪਤ ਯਾਰਾ ਤੈ ਗੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਪੁੱਛਦੇ ਉਚਾ ਨਾਨਕ ਆਪਸ ਕੋ ਆਪੇ ਪਹੁਚਾ ਜਾ ਪ੍ਰਜਿਓ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੂੰ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਉ ਨਰ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਬੈ ਭਾਰ ਦੂ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਹੈ ਖੇਲ ਸੰਕੁਚੈ ਤਉ ਨਾਨਕ ਏਖਿਆ ਜਾ ਅਵਗਤ ਭਗਤ ਆਪ ਜਾ ਪਸਰੇ ਪਾ ਸਾਰ ਸੰਤ ਪ੍ਰਤਾਪ ਦੂ ਪਾਕ ਆਪੇ ਧਨੀ ਉਨਕੀ ਸੋਭਾ ਉਨਹੁ ਬਨੀ ਆਪੇ ਕਉਤਾ ਕਰੇ ਅਣਤ ਚੋਜ ਆਪੇ ਰਸ ਭੋਗ ਅੰਦਰ ਜੋਗ ਜਿਸ ਭਾਵ ਆਪਣ

ਨਾਨਕਤਾ ਕੇ ਕਾਰਜ ਪੂਰਾ ਅੰਮ੍ਰਿਤ ਮਤਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਭੇਗਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਗੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਕੇ ਨਿਕਟ ਨ ਆਪਦ ਕਾਲ ਅਮਰ ਭਏ ਅਮਰਾਬਦ ਪਾਇਆ ਸਾਹ ਸੰਗ ਨਾਨਕ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਠੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਵਿਸਰਾਮ ਸੁੰਨ ਸਮਾਧ ਅਨ

ਆਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਦ ਆਸ ਅਨਿਤ ਤਿਆਗੋ ਤਰੰਗ ਸਮਝਣਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰ ਹਾਓ ਸਾ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਗੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਉਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਲੈ ਰੋਕੇ ਨਿਸਤਾਰ ਸਫਲ ਜੀਵਨ ਸਫਲਤਾ ਗਾ ਸੰਗ ਜਾ ਕੇ ਮਨ ਲਾਗਾ ਹਰੰਗ ਜੈ ਜੈ ਸ਼ਬਦ ਅਨਾਹਤ ਬਾਜੈ ਸੁਨ ਸੁਨ ਅੰਤ ਕਰੇ ਪ੍ਰਭ ਗਾਜੇ ਪ੍ਰਗਟੇ ਗੁਭਾਲ ਮਾਂਧ ਕੇ ਮਾਥੇ ਨਾਨਕ ਉਧਰੇ ਤਿਨ ਕੇ ਸਾਥੇ ਸੰਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰੂ ਦੇ ਪੂਰਨੋਈ ਸੇਵਕ ਕੀ ਸੇਵਾ ਜੰਜਾਲ ਵਿਗਾੜਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਬਸ ਸੋਤ ਨਿਧਾਨ ਸਰਵਿਛਾ ਤਾਗੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਪਾਇਆ ਸਥਾਨ ਬਾਹਰ ਨ ਹੋਵੇ ਆਵਣ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਚਵ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਗਾ ਬੇਤਾ ਸਮਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਗੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤਰ ਵੇਦ ਬਖਾਣੀ ਸਗਲ ਮਥਾਨ ਕੇਵਲ ਹਰਨਾਮ ਗੋਬਿੰਦ ਭਗਤ ਗੈ ਮਨ ਬਿਸਰਾਮ ਕੋਟ ਪਰਾਧ ਸਾਹ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਹ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤਿਚਨ ਆਵੇ ਹਰ ਪ੍ਰਭਜੀਤ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ

ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਪਵਾਈਐ।

ਦਰਾਹਦੂਰ ਕਥਨਾ ਕਥੀ ਨਾਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ।

ਹਨ। ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਸ਼ਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਹਿਮ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ।

ਨਿਤਾਰੰ ਨਮੋ ਸਰਬ ਤੰਦੇ ਨਮੋ ਤੇ ਬੰਦੇ ਨਮਹ ਤੰ ਨਿਰਸਾਕੇ ਨਮਹ ਤੰ ਨਿਰਵਾਕੇ ਨਮਹ ਤੰ ਰਹੀਮੇ ਨਮਹ ਤੰ ਕਰੀਮੇ ਨਮਹ ਤੰ ਅਨੰਤੇ ਨਮਹ ਤੰ ਮਹੰਤੇ ਨਮਹ ਤਹਤ ਰਾਗੇ ਨਮਹ ਤੰ ਸੁਹਾਗੇ ਨਮੋ

ਸਰਬ ਕਾਇਕ ਸਰਬ ਕਉ ਪ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣ ਹੀ ਜਿਹ ਰੂਪ ਰੰਗ ਰੇਖ ਪਰਮ ਵੇਦ ਪ੍ਰਾਨ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਨ ਸਾਸਤਰ ਨਾ ਆਵਹੀ ਵਹ ਚਿਤ ਮਦ ਪਰ ਸ਼ੰਤ

ਨੇ ਵਾਰੇ ਭਾਰੀ ਭਜਾਨ ਕੇ ਭੂ ਭਲੀ ਵਿਧਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਹਿ ਭੂਪਤ ਅੰਤ ਗੌਨਾ ਗਹੀ ਪਾਹੇ ਪਧਾਰੇ।

ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜੀ ਉਹ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਵਿਜਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਭਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਅਕਤੂਬਰ ਵਿੱਚ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਹੀ ਆਪਣੇ ਕੋਲ ਜੋ ਉਚੇਚੇ ਤੌਰ 'ਤੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਵੀ ਪਹੁੰਚ ਰਹੇ ਹਨ, ਜੋ ਆਪ ਸੰਗਤਾਂ ਨੂੰ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੀਕਰ ਜੋ ਕਥਾ ਦੁਆਰਾ ਸ਼ਾਮ ਦੇ ਦੀਵਾਨਾਂ ਵਿੱਚ ਨਿਹਾਲ ਕਰਿਆ ਕਰਨਗੇ। ਸਭ ਸੰਗਤਾਂ ਨੇ ਇਸ ਸਮੇਂ ਦਾ ਲਾਹਾ ਲੈਣਾ ਜੀ ਅਤੇ ਨਵੰਬਰ ਵਿੱਚ ਜੋ 24 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਇਸੇ ਸੰਬੰਧ ਵਿੱਚ ਜਿੱਥੇ ਸਹਿਜ ਪਾਠਾਂ ਦੇ ਭੋਗ ਪੈਣੇ ਹਨ ਉੱਥੇ 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਰਬ ਰਹੋ ਪਰ ਭੂਰ ਸਗਲ ਘਟ ਰਹੋ ਵਿਆਪੇ ਵਿਆਪ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਵਨਾਸੀ

ਖਾਲਸਾ ਵਾਹਿਗੁਰੂ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦੱਸਦੇ ਨੇ ਅੰਮ੍ਰਿਤ ਵੇਲਿਆ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਆਪਣੇ ਚਰਨਾਂ ਨਾਲ ਜੋੜਿਆ ਨਾਮ ਦੀ ਦਾਤ ਬਖਸ਼ੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ 718 ਅੰਕ ਦੇ ਉੱਤੇ ਟੋਡੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਵਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ। ਟੋਡੀ ਮਹੱਲਾ ਪੰਜ, ਪਹਿਲੀ ਪੰਕਤੀ ਹੀ ਸਤਿਗੁਰੂ ਜੀ ਦੀ ਇਸ ਫੁਰਮਾਨ ਦੀ ਰਹਾਉ ਦੀ ਪੰਕਤੀ ਏ। ਹਾਰ ਹਾਰ ਚਰਨ ਹਿਰਦੈ ਉਰਤਾਰੇ, ਉਸ ਵਾਹਿਗੁਰੂ ਦੇ ਚਰਨ, ਗੁਰੂ ਕੇ ਚਰਨ ਆਪਣੇ ਹਿਰਦੇ ਦੇ ਵਿੱਚ ਧਾਰ। ਸਿੱਖੀ ਦੇ ਵਿੱਚ ਬਸ ਇੱਕੋ ਹੀ ਏ ਕਿ ਸਤਿਗੁਰ ਦੇ ਚਰਨਾਂ ਦੇ ਨਾਲ ਜੁੜਿਆ ਰਹਾ। ਸਿੱਖ ਇੱਥੋਂ ਨਹੀਂ ਜੁੜਦਾ, ਕੋਈ ਸਿੱਖ ਨੂੰ ਆ ਕੇ ਤੈਨੂੰ ਕੁਛ ਦਿਆਂਗਾ, ਤੂੰ ਉਹਦੇ ਚਰਨਾਂ ਨੂੰ ਟੁੱਟ ਜਾ, ਸਿੱਖ ਕਹਿੰਦਾ ਮੈਂ ਸਰੀਰ ਛੱਡ ਦਿਆਂਗਾ। ਸਤਿਗੁਰ ਸਾਹਿਬ ਜੀ ਦਾ ਇੱਕ ਇਲਾਹੀ ਬਚਨ ਨੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਵਲਾ। ਅਸੀਂ ਕਈ ਵਾਰੀ ਇਹਦੇ ਅਰਥ ਕਰ ਦਿੰਦੇ ਹਾਂ ਵੀ ਸਾਨੂੰ ਰਾਜ ਨਹੀਂ ਚਾਹੀਦਾ, ਮੁਕਤੀ ਨਹੀਂ ਚਾਹੀਦੀ। ਕਈ ਸੱਜਣਾਂ ਨੇ ਵਿਆਹ ਕਰ ਦਿੱਤਾ, ਨਹੀਂ ਇਹ ਨਹੀਂ, ਸਿੱਖ ਨੂੰ ਰਾਜ ਨਹੀਂ ਚਾਹੀਦਾ, ਸਿੱਖ ਨੂੰ ਮੁਕਤ ਨਹੀਂ ਹੋਣਾ। ਨੀ ਸਿੱਖ ਦੀ ਇੱਕ ਨੰਬਰ ਤੇ ਆ ਕਿ ਜਦੋਂ ਕਿਸੇ ਨੇ ਕਿਹਾ, ਜੇ ਇੱਕ ਯੋਗੀ ਨੇ ਐਲਾਨ ਕੀਤਾ ਸੀ ਕਿ ਆਓ ਜਿਹੜਾ ਮੇਰਾ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦਾ ਸੁਰਗ ਦਾ ਰਾਜ ਦੇ। ਦੁਨੀਆਂ ਭੱਜੀ ਗਈ ਪਰ ਸਿੱਖ ਨੇ ਗਿਆ, ਸਿੱਖ ਚਰਨਾਂ ਨਾਲ ਜੁੜਿਆ। ਯੋਗੀ ਨੇ ਕਿਹਾ, ਕੁਰਾਹ ਤਾਂ ਨਹੀਂ ਕਿਹਾ, ਉਹ ਕਹਿੰਦੇ ਜੀ ਇੱਕ ਸਿੱਖ ਹੈ ਭਾਈ ਤਿਲਕੂ ਗੁਰੂ ਨਾਨਕ ਦਾ ਸਿੱਖ ਹੈ, ਉਹ ਨਹੀਂ ਆਇਆ। ਕਹਿੰਦੇ ਜਾਓ ਉਹਨੂੰ ਕਹਿ ਦਿਓ ਆ ਜਾ ਮੇਰੇ ਦਰਸ਼ਨ ਕਰ ਲਾ, ਤੈਨੂੰ 2 ਸਾਲ ਦਾ ਰਾਜ ਦੇ ਦਿਆ। ਤਿਲਕੂ ਨੂੰ ਆਖਿਆ, ਨਹੀਂ ਕਿ ਮੈਂ ਆਪਣੇ ਵਾਹਿਗੁਰੂ ਦੇ ਚਰਨਾਂ ਨਾਲ ਚੜ੍ਹਦਾ, ਮੈਂ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਦਾ। ਗੱਲ ਨੇੜੇ ਰੱਖੀਏ, ਜਦੋਂ ਤਿਲਕੂ ਨਹੀਂ ਆਇਆ ਜੋਗੀ ਉਹਦੇ ਘਰ ਚਲਾ ਗਿਆ। ਭਾਈ ਤਿਲਕੂ ਨੇ ਕੁੰਡਾ ਬੰਦ ਕਰ ਲਿਆ ਵੀ ਕਿਤੇ ਇਹ ਨਾ ਹੋਵੇ ਜੋਗੀ ਆਖੇ ਕਿ ਮੇਰੇ ਦਰਸ਼ਨ ਹੋ ਗਏ ਤੇ ਤੈਨੂੰ ਸੁਰਗ ਮਿਲ ਗਿਆ। ਆਖਿਆ ਨਹੀਂ, ਤੇਰੀ ਦੀਦਾਰ ਨਹੀਂ ਕਰਨੀ ਕਿਉਂਕਿ ਮੈਨੂੰ ਸੁਰਗ ਚਾਹੀਦਾ ਹੀ। ਸਿੱਖ ਤੇ ਸੁਰਗਾਂ ਦੀ ਚਾਹਣਾ ਰੱਖਦਾ ਹੀ ਨਹੀਂ ਹੈ, ਇਹ ਤੇ ਰਿਸ਼ੀਆਂ ਮੁਨੀਆਂ ਦੀ ਫਿਲਾਸਫੀ ਹੈ, ਇਸਲਾਮ ਦੀ ਫਿਲਾਸਫੀ ਹੈ ਵੀ ਜੰਨਤ ਚਾਹੀਦੀ ਹੈ ਸਾਡੇ ਘਰ ਦੀ। ਅਖੀਰ ਜੋਗੀ ਕਹਿੰਦਾ, ਓਏ ਜਿਸ ਗੁਰੂ ਦੇ ਨਾਲ ਇੰਨਾ ਜੁੜਿਆ ਹੋਇਆ, ਚੱਲ ਮੈਨੂੰ ਵੀ ਉੱਥੇ ਲੈ ਚੱਲ।
ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਰਨ ਵਾਲੇ ਕਿੱਥੇ ਆ ਬ੍ਰਹਮ ਹੇ ਸਿੱਧ ਮੁਨ ਇੰਦਰਾ ਮੋਹ ਠਾਕੁਰ ਹੀ ਦਰਸਾ ਕੋਈ ਆਖੇ ਤੈਨੂੰ ਬ੍ਰਹਮਪੁਰੀ ਮਿਲੇਗੀ ਸਿੱਖ ਕਹਿੰਦਾ ਨਹੀਂ ਮੈਨੂੰ ਬ੍ਰਹਮਪੁਰੀ ਨਹੀਂ ਚਾਹੀਦੀ ਮੈਂ ਆਪਣੇ ਗੁਰੂ ਚਰਨਾਂ ਨਾਲ ਜੁੜਿਆ ਤੂੰ ਹੈ ਮੈਨੂੰ ਸੇਵਪੁਰੀ ਚਾਹੀਦੀ ਹੈ ਮਿਲੇਗੀ ਸਿੱਖ ਕਹਿੰਦਾ ਨਹੀਂ ਮੈਂ ਸੇਵਪੁਰੀ ਨਹੀਂ ਲਾ ਸਾਹਿਬਜ਼ਾਦੇ ਚਰਨਾਂ ਨਾਲ ਜੁੜੇ ਹੋਏ ਉਹ ਧਿਆਨ ਦਿਓ ਜੇ ਕਈ ਵਾਰੀ ਆਪਣੇ ਸਤਾਤ ਨੂੰ ਸੋਚਦੇ ਨਹੀਂ ਸਾਹਿਬਜ਼ਾਦਿਆਂ ਨੂੰ ਇਹੀ ਕਿਹਾ ਗਿਆ ਸੀ ਕਿ ਤੁਹਾਨੂੰ ਨਵਾਬੀਆਂ ਦਿਆਂ ਤੁਹਾਨੂੰ ਹੂਰਾਂ ਦਿਆਂਗੇ ਤੁਹਾਡੀਆਂ ਚੌਧਰਾਂ ਹੋਣਗੀਆਂ ਕਹਿਣ ਲੱਗੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਅਸੀਂ ਸਿੱਖ ਹਾਂ ਸਿੱਖ ਕਿਸੇ ਵੀ ਲਾਲਚ ਵਿੱਚ ਉਹਦੇ ਚਰਨਾਂ ਨਾਲੋਂ ਟੁੱਟਦਾ ਨਹੀਂ ਹੈ ਕੋਈ ਆਖੇ ਸਾਨੂੰ ਕਿ ਆਪ ਚਰਨਾਂ ਟੁੱਟ ਕੇ ਰਾਜ ਲੈ ਲਾ ਨਹੀਂ ਇਹੋ ਜਿਹੇ ਰਾਜ ਦੀ ਲੋੜ ਨਹੀਂ ਜਿਹੜਾ ਉਹਦੇ ਚਰਨਾਂ ਨੂੰ ਟੁੱਟਦਾ ਸਾਨੂੰ ਉਹੋ ਜਿਹੀ ਮੁਕਤੀ ਦੀ ਲੋੜ ਨਹੀਂ ਜਿਹੜੀ ਮੁਕਤੀ ਸਾਨੂੰ ਉਹਦੇ ਚਰਨਾਂ ਦੇ ਨਾਲੋਂ ਤੋੜ ਦੇਵੇ ਸਾਨੂੰ ਉਹੋ ਜਿਹੇ ਸੁਰਗ ਦੀ ਲੋੜ ਨਹੀਂ ਜਿਹੜੇ ਉਹਦੇ ਚਰਨਾਂ ਦੇ ਨਾਲੋਂ ਤੋੜ ਦੇਵੇ ਨਹੀਂ ਉਹਦੇ ਚਰਨਾਂ ਵਿੱਚ ਸਾਨੂੰ ਰਾਜ ਪ੍ਰਾਪਤ ਹੈ ਉਹਦੇ ਚਰਨਾਂ ਚ ਸਾਨੂੰ ਮੁਕਤ ਪ੍ਰਾਪਤ ਹੈ ਉਹਦੇ ਨਾਮ ਨਾਲ ਜੁੜੀਏ ਸਾਨੂੰ ਦੀਦਾਰ ਬਖਸ਼ ਜਿੰਦਾ ਜਿਹਦੇ ਚ ਦੁਨੀਆਂ ਦੀ ਕੋਈ ਵਸਤੂ ਲੋਕ ਪ੍ਰਲੋਕ ਦੀ ਵਸਤੂ ਨਹੀਂ ਹੈ ਸਿੱਖ ਨੇ ਕੀਤਾ ਹਰ ਹਰ ਚਰਨ ਹਰਿਦੈ ਔਰ ਧਾਰ ਹੈ ਹੁਣ ਕੁਛ ਦੇ ਧਾਰੀ ਨੇ ਉਹ ਕਹਿੰਦੇ ਸਿੱਖੋ ਤੁਹਾਡੇ ਘਰ ਤਾਂ ਲਿਖਿਆ ਹੋਇਆ ਇਹੀ ਪੰਕਤੀ ਪੜ੍ਹਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਵਲਾ ਰਹੇ ਤੇ ਗੁਰੂ ਤੁਹਾਨੂੰ ਚਾਹੀਦਾ ਤੇ ਗੁਰੂ ਅਸੀਂ ਯਾਦ ਰੱਖਿਓ ਜੇ ਦੇਹ ਧਾਰੀ ਗੁਰੂ ਦੇ ਜਿਹੜੇ ਹੱਡੀਆਂ ਮਾਸ ਲਹੂ ਦੇ ਜਿਹਨੂੰ ਉਚਾਰਨ ਕਹਿ ਰਹੇ ਆ ਦੁਨੀਆਂ ਭਰ ਦੇ ਡਾਕਟਰ ਲੱਗ ਜਾਣ ਕਿਸੇ ਦੇ ਹਿਰਦੇ ਚ ਨਹੀਂ ਵੱਸ ਸਕਦੇ ਦੁਨੀਆਂ ਭਰ ਦੇ ਡਾਕਟਰ ਔਰ ਦੁਨੀਆਂ ਦੇ ਵਿੱਚ ਕਿਸੇ ਕੌਮ ਦੇ ਕੋਲ ਇਹ ਫਿਲਾਸਫੀ ਨਹੀਂ ਹੈਗੀ ਕਿ ਉਹ ਜਿੱਥੇ ਬੈਠੇ ਜਿਸ ਵਕਤ ਮਰਜ਼ੀ ਬੈਠੇ ਉਹ ਹਰ ਥਾਂ ਉਹਦੇ ਚਰਨਾਂ ਦੇ ਨਾਲ ਜੁੜ ਸਕਦਾ ਹੈ ਉਹਦੇ ਚਰਨਾਂ ਚ ਬੈਠ ਸਕਦਾ ਹੈ ਉਹਦੇ ਚਰਨਾਂ ਚ ਹਾਜ਼ਰੀ ਲਵਾ ਸਕਦਾ ਹੈ ਉਹਦੇ ਚਰਨਾਂ ਨੂੰ ਆਪਣੇ ਹਿਰਦੇ ਧਾਰਨ ਕਰ ਸਕਦਾ ਕਿਸੇ ਹੈਬਰ ਨੇ ਕਿਸੇ ਰਿਸ਼ੀ ਮੁਨੀ ਨੇ ਕਿਸੇ ਪੈਗੰਬਰ ਨੇ ਕਿਰਪਾ ਨਹੀਂ ਇਸਲਾਮ ਦੀ ਦੁਨੀਆ ਕੁਰਾਨੇ ਕਰੀਮ ਨੂੰ ਆਪਣੀ ਪਾਕ ਪਵਿੱਤਰ ਕਿਤਾਬ ਮੰਨਦੀ ਏ ਪਰ ਉਹ ਇਹ ਨਹੀਂ ਮੰਨਦੀ ਕਿ ਇਹ ਚਰਨ ਮੱਕੇ ਨੂੰ ਰੱਬ ਦਾ ਘਰ ਮੰਨਦੇ ਆ ਸੰਗੇ ਅਸਵਦ ਦੇ ਬੋਸੇ ਲੈਂਦੇ ਆ ਉਹਨਾਂ ਚਰਨ ਹੀ ਹੈ ਈਸਾਈ ਮੱਤ ਵਿੱਚ ਈਸਾ ਨੂੰ ਪੈਗੰਬਰ ਮੰਨਦੇ ਆ ਬਾਈਬਲ ਨੂੰ ਹੋਲੀ ਬੁੱਕ ਮੰਨਦੇ ਆ ਪਰ ਉਹ ਉਹਨਾਂ ਦੇ ਰਹਿਬਰ ਦੇ ਚਰਨ ਨਹੀਂ ਹੈਗੇ ਸਾਡੇ ਗੁਆਂਢ ਵਿੱਚ ਹਿੰਦੂ ਧਰਮ ਹੈ ਜੇ ਨਦੀਆਂ ਨਾਲਿਆਂ ਦੀ ਪੂਜਾ ਹੈਗੀ ਜਾਨਵਰਾਂ ਦੀ ਪੂਜਾ ਹੈਗੀ ਹੈ ਦਰਖਤਾਂ ਦੀ ਪੂਜਾ ਹੈਗੀ ਹੈ ਪੱਥਰਾਂ ਦੀ ਪੂਜਾ ਹੈਗੀ ਹੈ ਪਰ ਉਹਨਾਂ ਕੋਲ ਗੁਰੂ ਚਰਨ ਉਸ ਵਾਹਿਗੁਰੂ ਦੇ ਚਰਨ ਨਹੀਂ ਹੈਗੇ ਐਸੀ ਬਖਸ਼ਿਸ਼ ਕਿਸੇ ਰਿਸ਼ੀ ਮੁਨੀ ਨੇ ਕਿਸੇ ਪੈਗੰਬਰ ਨੇ ਨਹੀਂ ਕੀਤੀ ਕਿ ਸਿੱਖਾ ਉਹਦੀ ਉਮਤ ਜਿਸ ਵਕਤ ਚਾਹੇ ਜਿਸ ਥਾਂ ਤੇ ਚਾਹੇ ਉੱਥੇ ਉਹਦੇ ਚਰਨਾਂ ਨਾਲ ਜੁੜ ਜਾਵੇ ਸਾਹਿਬ ਜੀ ਕਹਿੰਦੇ ਆ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਕਿ ਆ ਮੈਂ ਤੂੰ ਗੁਰੂ ਕਾ ਸ਼ਬਦ ਦਿਆਂ ਆ ਇਹ ਸ਼ਬਦ ਹੀ ਨਾਮ ਹੈ ਇਹ ਸ਼ਬਦ ਹੀ ਚਰਨ ਨੇ ਇਹਨੇ ਤੈਨੂੰ ਸੰਸਾਰ ਸਮੁੰਦਰ ਤੂੰ ਪਾਰ ਕਰਦਾ ਗੋਬਿੰਦ ਚਰਨਨ ਕੋ ਬਲਹਾਰੀ ਬਲਹਾਰੀ ਕੁਰਬਾਨ ਹੋ ਜਾ ਮੈਂ ਉਹਦੇ ਚਰਨਾਂ ਤੋਂ
ਕੁਰਬਾਨ ਹੋ ਜਾਵਾਂ ਉਹਦੇ ਚਰਨਾਂ ਤੋਂ, ਇੱਕ ਰਾਜ ਕੀ ਸੈਂਕੜੇ ਰਾਜ ਵਰਗਾ ਸੀ, ਉਹਦੇ ਚਰਨਾਂ ਤੋਂ ਇੱਕ ਮੁਕਤੀ ਕੀ ਸੈਂਕੜੇ ਮੁਕਤੀਆਂ ਵਰਗੀਆਂ ਸੀ। ਚਰਨਾਂ ਨੂੰ ਤੋੜ ਕੇ ਕੋਈ ਰਾਜ ਦੇਵੇ ਸਾਨੂੰ ਨਹੀਂ ਚਾਹੀਦਾ, ਚਰਨਾਂ ਨੂੰ ਤੋੜ ਕੇ ਕੋਈ ਸਾਨੂੰ ਸੁਰਗ ਦੇ ਨਹੀਂ ਚਾਹੀਦਾ। ਗੋਬਿੰਦ ਚਰਨਨ ਕੋ ਬਲਹਾਰੀ ਭਵਜਲ ਜਗਤ ਨਾ ਜਾਈ ਤਰਨਾ। ਜਿਹੜੇ ਤੁਸੀਂ ਕਹਿੰਦੇ ਤਰੀਕੇ, ਤੁਹਾਡੇ ਦਿੱਤੇ ਹੋਈਆਂ ਤਰੀਕੇ ਜਿਹੜੇ ਆ, ਇਸ ਭਵਜਲ ਸੰਸਾਰ ਸਮੁੰਦਰ ਨੂੰ ਤਾਰ ਨਹੀਂ ਸਕਦੇ, ਉਹ ਆਪ ਡੁੱਬ ਗਏ। ਜਪ ਹਰ ਹਰ ਪਾਰ ਉਤਾਰੀ, ਸਿੱਖ ਨੇ ਗੁਰੂ ਦੀ ਮੱਤ ਦੇ ਚਰਨਾਂ ਨੂੰ ਜਪਣਾ ਕੀਤਾ, ਉਹਦੇ ਚਰਨਾਂ ਨੂੰ ਜਪ ਰਿਹਾ। ਜਪਦਾ ਹੈ ਸਿੱਖ ਮਨ ਨਾਲ ਵੀ ਤੇ ਜਪਦਾ ਹੈ ਸਿੱਖ ਰਸਨਾ ਨਾਲ ਵੀ। ਰਸਨਾ ਨਾਲ ਜਪਣਾ ਵੀ ਜ਼ਰੂਰੀ ਹੈ ਸਾਡੇ ਘਰ ਚ, ਤੇ ਮਨ ਨਾਲ ਦਿਲ ਨਾਲ ਯਾਦ ਕਰਨਾ ਵੀ ਜ਼ਰੂਰੀ। ਦੋ ਸਿੱਖ ਨੇ ਜਿਨ੍ਹਾਂ ਦੀ ਬਾਣੀ ਪ੍ਰਵਾਨ ਚੜ੍ਹੀ, ਕੋਈ ਆਤਮਕ ਮੰਡਪ ਕਵੀਆਂ ਸਾਰਿਆਂ ਨੇ ਬਹੁਤ ਸੋਹਣਾ ਲਿਖਿਆ ਹੋਇਆ ਜੀ। ਇਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ 52 ਕਵੀ ਨੇ, ਜਦੋਂ ਕਲਗੀਧਰ ਪਾਤਸ਼ਾਹ ਅੱਗੇ ਨੂੰ ਗਏ, ਇਹ ਗਿਣਤੀ 52 ਤੋਂ ਬਹੁਤ ਵੱਧ ਗਈ। ਉਹਨਾਂ ਕਵੀਆਂ ਨੇ ਵੀ ਬਹੁਤ ਸੋਹਣਾ ਲਿਖਿਆ। ਕਲਗੀਧਰ ਪਾਤਸ਼ਾਹ ਨੇ ਮੁੱਖ ਤਿੰਨ ਥਾਵਾਂ ਤੇ ਕਵੀ ਦਰਬਾਰ ਹੋਇਆ। ਪਹਿਲਾ ਕਵੀ ਦਰਬਾਰ ਹੋਇਆ ਪਾਉਂਟਾ ਸਾਹਿਬ ਦੀ ਧਰਤੀ ਤੇ, ਦੂਜਾ ਕਵੀ ਦਰਬਾਰ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਤੀਜਾ ਕਵੀ ਦਰਬਾਰ ਜਦੋਂ ਸਤਿਗੁਰ ਨੇ ਲੱਖੀ ਜੰਗਲ ਖਾਲਸਾ ਦੀਦਾਰ ਆਏ ਕੀਤੋ ਨੇ, ਇੱਥੇ ਵੀ ਕਵੀਆਂ ਨੇ ਬਹੁਤ ਸੋਹਣੇ ਬਚਨ ਉਚਾਰਨ ਕੀਤੇ ਹੋਏ ਆ। ਪਰ ਇਹ ਯਾਦ ਰੱਖਿਓ ਜੇ ਕਿ ਉਹ ਬਚਨ ਬਹੁਤ ਸੋਹਣੇ ਆ, ਪਰ ਆਤਮਕ ਮੰਡਲ ਦੇ ਵਿੱਚ ਜਿਹੜੇ ਗੁਰੂ ਨੇ ਪ੍ਰਵਾਨ ਕਰ ਲਿਆ, ਜਿਹਨਾਂ ਦੀ ਬਣ ਜਾ ਕੀਰਤਨ ਹੋ ਸਕਦਾ, ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ। ਹੁਣ ਭਾਈ ਨੰਦ ਲਾਲ ਜੀ ਕਹਿੰਦੇ ਕਿ ਮੈਂ ਉਹਦੇ ਚਰਨਾਂ ਨੂੰ, ਮੈਂ ਉਹਦੀ ਯਾਦ ਦਿਲ ਨਾਲ ਵੀ ਕਰਦਾ, ਮੈਂ ਉਹਦੀ ਯਾਦ ਜਵਾਨ ਨਾਲ ਵੀ ਕਰਦਾ। ਹੁਣ ਭਾਈ ਸਾਹਿਬ ਨੂੰ ਪੁੱਛੀਏ, ਭਾਈ ਸਾਹਿਬ ਜੇ ਤੁਸੀਂ ਮੰਨਣਾ ਕਰਦੇ ਸੀ, ਦਿਲ ਨਾ ਕਰਦੇ ਸੀ, ਜਵਾਨ ਨਾਲ ਕੀ ਲੋੜ ਸੀ? ਜੇ ਤੁਸੀਂ ਜਵਾਨ ਨਾਲ ਕਰਦੇ ਸੀ ਫਿਰ ਦਿਲ ਨਾਲ ਲੋੜ ਸੀ। ਹਮ ਬਾ ਦਿਲ ਯਾਦ ਏ ਖੁਦਾ ਬਸ ਜ਼ੁਬਾਂ ਖੁਦਾ ਵਾਹਿਗੁਰੂ। ਜਿਹਨੇ ਮੈਂ ਉਹਨੂੰ ਯਾਦ ਕਰਦਾ ਦਿਲ ਦੇ ਨਾਲ, ਮੈਂ ਉਹਨੂੰ ਯਾਦ ਕਰਦਾ ਆਪਣੀ ਜ਼ੁਬਾਨ ਦੇ ਨਾਲ। ਕਿਉਂ? ਈ ਜ਼ੁਬਾਨ ਸ਼ੁੱਧ ਦਿਲ, ਦਿਲ ਸ਼ੁੱਧ ਏ ਜ਼ੁਬਾਂ। ਕਹਿੰਦੇ ਜਦੋਂ ਮੈਂ ਦਿਲ ਨਾਲ ਯਾਦ ਕਰਦਾ ਮੇਰੀ ਜ਼ੁਬਾਨ ਪਵਿੱਤਰ, ਮੇਰੀ ਰਸਨਾ ਪਵਿੱਤਰ ਹੁੰਦੀ। ਜਦੋਂ ਮੈਂ ਰਸਨਾ ਨਾਲ ਯਾਦ ਕਰਦਾ ਵਾਂ ਮੇਰਾ ਦਿਲ ਪਵਿੱਤਰ ਹੁੰਦਾ। ਸਿੱਖ ਨੇ ਜਪਣਾ ਹੈ ਰਸਨਾ ਦੇ ਨਾਲ, ਸਿੱਖ ਨੇ ਜਪਣਾ ਹੈ ਦਿਲ ਦੇ ਨਾਲ। ਜਦੋਂ ਜਪੇਗਾ ਉਦੋਂ ਸਿੱਖ ਦੇ ਅੰਦਰ ਇੱਕ ਭਰੋਸਾ ਵੱਜੇਗਾ, ਸਿੱਖ ਨੂੰ ਇਹੋ ਜਿਹੀ ਬਖਸ਼ਿਸ਼ ਹੋਏਗੀ, ਉਹਦੇ ਨਾਲ ਇਹੋ ਜਿਹੇ ਕੌਤਕ ਲੱਗਣਗੇ ਕਿ ਉਹਦਾ ਨਿਸ਼ਚਾ ਵੱਧਦਾ ਜਾਏਗਾ।

ਜਪਦਿਆਂ ਜਪਦਿਆਂ ਮੇਰੇ ਹਿਰਦੇ ਚ ਇੰਨਾ ਭਰੋਸਾ ਬਣ ਗਿਆ ਹੈ। ਹੁਣ ਮੈਨੂੰ ਜਪਦਿਆਂ ਜਪਦਿਆਂ ਮੇਰਾ ਸੇਵਾ ਕਰਨ ਨੂੰ ਮਨ ਕਰ ਗਿਆ ਕਿ ਮੈਂ ਹੁਣ ਉਹਦੀ ਸੇਵਾ ਵੀ ਕਰਨਾ। ਅੰਡਨ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣ ਧਾਰਕਾਰੀ। ਹੁਣ ਮੈਂ ਕੇਵਲ ਥੋੜੇ ਸਮੇਂ ਵਾਸਤੇ ਜਾਏਗਾ ਵੀ ਨਿਤਨੇਮ ਕਰ ਲਿਆ, ਜੇ ਹੁਣ ਦਿਨ ਰਾਤ ਜਿਹੜਾ ਏਡੀਆਂ ਤਾਕਤਾਂ ਦਾ ਮਾਲਕ ਹੈ ਇਹ ਵਾਪਰਿਆ, ਦੁਨੀਆਂ ਚ ਵੀ ਵਾਪਰਿਆ, ਸਾਡੇ ਘਰ ਚ ਕੋਈ ਗਾਵੇ ਕੋ ਸੁਣੇ, ਕੋਈ ਗਾਉਣ ਵਾਲਾ ਹੋਵੇ ਕੋਈ ਸੁਣੇ।

ਕਲਗੀ ਧਰ ਪਾਤਸ਼ਾਹ ਅਜੇ ਮਾਲਵੇ ਦੇ ਇਲਾਕੇ ਚ ਵੀ ਸੀ ਆਏ। ਸਤਿਗੁਰੂ ਸਾਹਿਬ ਜੀ ਨੇ ਦੱਖਣ ਦੀ ਯਾਤਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਦੋ ਵਾਰ ਸ਼ੁਰੂ ਕੀਤੀ। ਜਦੋਂ ਪਹਿਲੀ ਵਾਰ ਸ਼ੁਰੂ ਕੀਤੀ ਤੇ ਇਹ ਖਬਰ ਆ ਗਈ ਕਿ ਔਰੰਗਜ਼ੇਬ ਦੀ ਮੌਤ ਹੋ ਗਈ, ਉਦੋਂ ਯਾਤਰਾ ਕੈਂਸਲ ਕਰ ਦਿੱਤੀ। ਸਤਿਗੁਰ ਨੇ ਫਿਰ ਤਿਆਰੀ ਕੀਤੀ ਦਮਦਮਾ ਸਾਹਿਬ ਤੇ ਕਲਗੀਧਰ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਅਜੇ ਨਹੀਂ ਸੀ ਆਏ, ਅਜੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵੀ ਨਹੀਂ ਸੀ ਹੋਈ, ਉਦੋਂ ਪਹਿਲਾਂ ਇੱਕ ਸਾਈਂ ਫਕੀਰ ਹੋਇਆ ਵਿਲਾਇਤ ਸ਼ਾਹ। ਇਹ ਦੰਦੀਵਾਲ ਚੌਹਾਨਾਂ ਵਿੱਚੋਂ ਸੀ। ਦੰਦੀਵਾਲ ਚੌਹਾਨ ਜਿਹੜੇ ਨਾ ਸਿੱਖ ਵੀ ਹੈਗੇ ਆ ਤੇ ਮੁਸਲਮਾਨ ਵੀ ਹੈਗੇ। ਅੱਧੀ ਰਾਤ ਨੂੰ ਉੱਠਦਾ ਹੈ ਤੇ ਧਿਆਨ ਕਿਹਦਾ ਧਰਦਾ ਹੈ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ। ਫਿਰ ਸਵੇਰੇ ਉੱਠਦਾ ਹੈ ਤੇ ਪਾਣੀ ਲੈਂਦਾ ਹੈ ਤੇ ਰਸਤੇ ਹੀ ਛਿੜਕਦਾ ਹੈ ਤੇ ਲੋਕ ਪੁੱਛਦੇ ਆ, ਸਾਈਂ ਜੀ ਇਸ ਰਸਤੇ ਤੇ ਪਾਣੀ ਕਿਉਂ ਛਿੜਕਦੇ? ਕਹਿੰਦਾ ਮੇਰਾ ਰੰਗਲਾ ਮਾਹੀ ਆਉਣਾ ਹੈ। ਲੋਕ ਸਾਰੇ ਨੂੰ ਪਾਗਲ ਕਹਿਣ ਲੱਗ ਪਏ ਵੀ ਦਿਮਾਗ ਫਿਰ ਗਿਆ ਹੋਇਆ, ਵੀ ਕਮਲਾ ਹੋ ਗਿਆ ਹੋਇਆ, ਸਾਡੇ ਵਰਗਾ ਹੁੰਦਾ ਇੱਕ ਦੂਰ ਮੈਂ ਛੱਡ ਦਿੰਦਾ। ਉਹਨੇ ਰੋਜ਼ ਅੱਧੀ ਰਾਤ ਉੱਠ ਕੇ ਜੁੜ ਕੇ ਬੈਠ ਜਾਣਾ, ਵੇਖਿਆ ਦਿਨ ਚੜ ਗਿਆ ਤੇ ਪਾਣੀ ਲੈਣਾ ਤੇ ਫਿਰ ਰਸਤਾ ਹੀ ਛਿੜਕਣਾ, ਲੋਕਾਂ ਨੇ ਮਖੌਲ ਕਰਨਾ ਜਾਂ ਮੇਰਾ ਰੰਗਲਾ ਮਾਹੀ ਆ ਰਿਹਾ, ਕਿਤੇ ਧੂੜ ਨਾ ਉੱਡੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਮਦਮਾ ਸਾਹਿਬ ਤੋਂ ਦੱਖਣ ਵੱਲ ਨੂੰ ਤੁਰੇ, ਇਹ ਦੂਜੀ ਯਾਤਰਾ ਸੀ ਕਿ ਬਹਾਦਰ ਸ਼ਾਹ ਦੇ ਨਾਲ ਵਿਚਾਰ ਲਾਉਣੀ ਹੈ, ਉਹਨੂੰ ਰਾਜਭਾਗ ਗਵਾਇਆ ਹੈ ਤੇ ਸਤਿਗੁਰ ਸਾਹਿਬ ਜੀ ਸਰਦੂਲਗੜ੍ਹ ਦਾ ਇਲਾਕਾ 12 ਕਿਲੋਮੀਟਰ ਕਹਿਣ ਲੱਗੇ ਵਹੀਰ ਨੂੰ ਕਿ ਅੱਜ ਜਿਹੜਾ ਵਹੀਰ ਹੈ ਨਾ ਉਹ ਇੱਥੇ ਪਿੰਡ ਝੰਡਾ ਹੈ ਉਸ ਪਾਸੇ ਨੂੰ ਲੈ ਜਾ। ਉਹ ਹੁਣ ਸਵੇਰੇ ਉੱਠਿਆ, ਪਾਣੀ ਛਿੜਕੇ ਪਿੰਡ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਆ ਰਹੇ। ਅੱਗੇ ਉਹ ਕੱਲਾ ਛਿੜਕਦਾ ਸੀ, ਅੱਜ ਉਹਦੇ ਪਿੱਛੇ ਪਿੰਡ ਲੱਗ ਪਏ ਆ, ਉਹ ਵੀ ਛਿੜਕਣ ਲੱਗ ਪਏ ਆ। ਪੁੱਛਦੇ ਸਾਈਂ ਜੀ ਤੁਸੀਂ ਕਿਉਂ ਛਿੜਕ ਰਹੇ? ਕਹਿੰਦੇ ਮੇਰਾ ਰੰਗਲਾ ਮਾਹੀ ਆ ਰਿਹਾ। ਲੋਕਾਂ ਨੂੰ ਅਜੇ ਵੀ ਪਤਾ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਇਹ ਰੰਗਲਾ ਮਾਹੀ ਕਹਿ ਰਿਹਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਚਰਨਾਂ ਦੇ ਉੱਤੇ ਡਿੱਗ ਪਿਆ। ਲੋਕਾਂ ਪੁੱਛਿਆ ਤੇ ਰੰਗਲਾ ਮਾਹੀ ਕਹਿੰਦਾ ਇਸੇ ਨੂੰ ਤਾਂ ਦੇਖਦਾ ਸੀ। ਜਿੱਥੇ ਜਿੱਥੇ ਵੀ ਸਿੱਖ ਨੇ ਧਿਆਨ ਧਰਿਆ ਇਲਾਹੀ ਬਾਣੀ ਦੇ ਨਾਮ ਨਾਲ ਜੁੜ ਕੇ ਚਰਨਾਂ ਨਾਲ, ਉੱਥੇ ਉੱਥੇ ਦਸਾਂ ਜਾਮਿਆਂ ਦੇ ਵਿੱਚ ਸਤਿਗੁਰ ਸਾਹਿਬ ਜੀ ਗਏ ਤੇ ਉਹ ਸਿੱਖ ਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਜਿਸ ਕੇ ਮਸਤਕ ਗੁਰ ਹੱਥ ਧਰੇ ਹੋ ਉਹ ਜਾਣਤ ਹੈ ਸਭ ਕੀ ਘੱਟ ਕੀ, ਜਿਹੜਾ ਚਰਨਾਂ ਨਾਲ ਜੁੜਿਆ ਹੋਇਆ ਸੀ। ਹੁਣ ਉਹਨੇ ਕਿੰਨਾ ਸਮਾਂ ਉਹਦੇ ਚਰਨਾਂ ਦੇ ਨਾਲ ਪ੍ਰੀਤੀ ਪਾਈ ਏ, ਉਡੀਕ ਨਹੀਂ ਛੱਡੀ, ਇੰਤਜ਼ਾਰ ਨਹੀਂ ਛੱਡੀ ਤੇ ਗੁਰੂ ਚਲਾ ਗਿਆ ਉਹਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਸਾਡੇ ਇਹੋ ਜਿਹੇ ਬਚਨਾਂ ਦੇ ਨਾ ਜਿਹੜੇ ਸਤਿਗੁਰ ਦੇ ਨੇ ਪਖੰਡੀ ਦੀ ਜਾਇਜ਼ ਹਦਾ ਖਾ ਜਾਂਦੇ। ਅੰਤਰ ਗਿਆਨ ਪ੍ਰਕਾਸ਼ ਭਿਓ ਹੈ ਆਸਾ ਮਨਸਾ ਸਭ ਛਟਕੀ, ਚਰਨਾਂ ਚ ਧਿਆਨ ਧਰਦੇ ਨੂੰ ਇਹ ਪ੍ਰਤੀਤ ਸੀ ਕਿ ਮੇਰਾ ਰੰਗਲਾ ਮਾਹੀ ਆਏਗਾ। ਅੱਜ
ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਅੰਦਰ ਗਿਆਨ ਹੋ ਗਿਆ। ਹਰ ਹਰ ਚਰਨ ਹਿਰਦੇ ਉਰ ਧਾਰੇ, ਸਾਡੇ ਮਨ ਅੰਦਰ ਨਾ ਆਸਾਂ ਹੁੰਦੀਆਂ, ਇਹ ਮੁੱਕਦੀਆਂ ਨਹੀਂ। ਆਪਣਾ ਯਤਨ ਕਰੇ ਮਨੁੱਖ ਕਿ ਮੈਂ ਆਹ ਆਸ ਨਾ ਹੋਵੇ, ਆਹ ਆਸ ਨਾ ਹੋਵੇ, ਨਹੀਂ ਛੁੱਟ ਸਕਦਾ। ਪਰ ਜਿਵੇਂ ਜਿਵੇਂ ਚਰਨ ਨਾਲ ਜੁੜੇਗਾ ਨਾ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ, ਕੋਈ ਪੰਜ ਦਸ ਮਿੰਟ ਸ਼ੁਰੂ ਕਰ ਲਿਆ, ਕੋਈ ਦਸ ਮਿੰਟ ਪੰਦਰਾਂ ਮਿੰਟ ਸਬਦ ਸੁਰਤਾ ਅਭਿਆਸ ਵਾਹਿਗੁਰੂ ਗੁਰਮੰਤਰ ਦੇ ਨਾਲ, ਤੇ ਸਾਹਿਬ ਜੀ ਉਹ ਜਿਹਨੇ ਇਉਂ ਲੱਗਾ ਹੋਇਆ ਦੇ ਕੋਲੇ ਆਏ, ਉਹਦੇ ਸਿਰ ਤੇ ਹੱਥ ਧਰਿਆ, ਅੰਤਰ ਗਿਆਨ ਪ੍ਰਕਾਸ਼ ਪਿਓ ਹੋਏ, ਆਸਾ ਮਨਸਾ ਸਭ ਛੁਟਕੀ, ਆਤਮ ਚੀਨ ਪ੍ਰਾਤਮ ਚੀਨਿਓ, ਰਾਮ ਰਸਾਇਣ ਸੇਧ ਅਟਕੀ। ਜਿਹੜਾ ਸਤਿਗੁਰ ਨੇ ਇਹ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਪਛਾਣੇਗਾ ਤਾਂ ਜੇ ਤੂੰ ਉਹਦੇ ਚਰਨਾਂ ਨੂੰ ਹਿਰਦੇ ਧਾਰੇਗਾ, ਉਹਦੇ ਚਰਨਾਂ ਨਾਲ ਉੱਠ ਕੇ ਜੁੜੇਗਾ। ਉਹ ਵੇਖ, ਉਹ ਸਾਈਂ ਧਿਆਨ ਧਰਦਾ ਹੈ, ਉਹ ਚਰਨਾਂ ਨਾਲ ਜੁੜਦਾ ਹੈ। ਹੋ ਸਕਦਾ ਉਹਦੇ ਕੋਲ ਵਾਹਿਗੁਰੂ ਨਾਮ ਉਦੋਂ ਨਾ ਹੋਵੇ, ਉਹਨੂੰ ਇਹ ਹੀ ਪਤਾ ਹੋਵੇ ਵੀ ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ, ਉਹਨੂੰ ਇਹ ਹੀ ਪਤਾ ਹੋਵੇ। ਲੇਕਿਨ ਉਹ ਧਿਆਨ ਧਰੀ ਬੈਠਾ ਹੈ, ਭਾਵਨਾ ਉੱਥੇ ਹੈ, ਤੇ ਸਾਹਿਬ ਜੀ ਨੇ ਉਹਨੂੰ ਇੰਨਾ ਗਿਆਨ ਦਿੱਤਾ ਕਿ ਉਹਦੇ ਅੰਦਰ ਪ੍ਰਕਾਸ਼ ਹੋ ਗਿਆ। ਉਹਨੇ ਆਪਣੀ ਆਤਮ ਨੂੰ ਪਛਾਣ ਲਿਆ, ਰਾਮ ਰਸਾਇਣ ਸੇ ਅਟਕੀ, ਜਿਹੜਾ ਰਮਿਆ ਹੋਇਆ ਰਾਮ ਹੈ, ਜਿਹੜਾ ਕੁੱਲ ਦੁਨੀਆਂ ਨੂੰ ਆਤਮਿਕ ਮੰਡਲ ਦੀ ਅਵਸਥਾ ਸੋਨਾ ਬਣਾ ਸਕਦਾ ਹੈ। ਦੁੱਖ ਸੁੱਖ ਸਭ ਤਿਆਗ ਦਿਓ ਹੈ, ਹੁਣ ਨਾ ਦੁੱਖ ਨਾ ਵਾਸਤਾ, ਨਾ ਸੁੱਖ ਨਾ ਵਾਸਤਾ। ਜਦੋਂ ਹਰ ਹਰ ਚਰਨ ਹਿਰਦੇ ਉਰ ਧਾਰੇ, ਦੁੱਖ ਸੁੱਖ ਵਾਲੀ ਖੇਡ ਖਤਮ ਹੋ ਗਈ। ਦੁੱਖ ਸੁੱਖ ਸਭ ਤਿਆਗ ਦਿਓ ਹੈ, ਉਹਨੇ ਸਭ ਇਤਿਹਾ ਆਸਾ ਮਨਸਾ ਸਭ ਛਟਕੀ, ਸਭ ਕੁਛ ਖਤਮ ਹੋ ਗਿਆ, ਕੇਵਲ ਉਹਦਾ ਨਾਂ ਇੱਕ ਹੋ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਸਿੱਖਾ ਤੂੰ ਵੀ ਉਹਦੇ ਚਰਨਾਂ ਨੂੰ ਆਪਣੇ ਹਿਰਦੇ ਧਾਰ। ਹਰ ਹਰ ਚਰਨ ਹਿਰਦੈ ਉਰ ਧਾਰੈ, ਸਿਮਰ ਸੁਆਮੀ ਸਤਿਗੁਰ ਆਪਣਾ। ਸੁਆਮੀ ਮਾਲਕ ਵਾਹਿਗੁਰੂ, ਸਤਿਗੁਰ ਉਹਨੂੰ ਆਪਣਾ ਬਣਾ ਕੇ, ਆਪਣਾ ਪੰਜਾਬ ਦੇ ਪਿੰਡਾਂ 'ਚ ਬੱਚੇ ਖੇਡਦੇ ਹੋਣ, ਕਿਸੇ ਦੇ ਬੱਚੇ ਨੂੰ ਕੋਈ ਮਾਰਦਾ ਦੂਜਾ ਕਹੇਗਾ ਬੱਚੇ ਨੂੰ ਨਹੀਂ ਮਾਰਨਾ ਚਾਹੀਦਾ ਸੀਗਾ। ਲੇਕਿਨ ਕਿਤੇ ਬੱਚੇ ਦਾ ਮਾਂ ਪਿਓ ਸਾਹਮਣੇ ਹੋਵੇ ਨਾ, ਉਹਦੇ ਬੱਚੇ ਨੂੰ ਕੋਈ ਮਾਰੇ, ਉਹਨੂੰ ਇੰਨਾ ਦਰਦ ਹੁੰਦਾ, ਉਹ ਭੱਜ ਕੇ ਦੂਜੇ ਥੱਪੜ ਮਾਰ। ਤੇਰੀ ਇਉਂ ਉਹਦੇ ਨਾਲ ਪ੍ਰੀਤੀ ਲੱਗੀ ਹੋਵੇ, ਉਹਨੂੰ ਇਉਂ ਆਪਣਾ ਸਮਝੇ। ਤੇ ਸਹਿਜ ਜੀ ਫਰਮਾਉਂਦੇ, ਕਾਰਜ ਸਫਲ ਹਮਾਰੇ, ਤੇਰੇ ਸਾਰੇ ਕਾਰਜ ਸਫਲ ਹੋ ਜਾਣਗੇ। ਅਸੀਂ ਕਈ ਵਾਰੀ ਇਹਨੂੰ ਇਸ ਆਪਣੇ ਦੁਨਿਆਵੀ ਕਾਰਜ ਕੋਈ ਹੋਵੇ, ਸਾਡੇ ਘਰ ਦੇ ਵਿੱਚ ਕੋਈ ਆਨੰਦ ਕਾਰਜ ਹੋਵੇ, ਕੋਈ ਮਕਾਨ ਬਣਾਉਣ ਦਾ ਕਾਰਜ ਹੋਵੇ, ਅਸੀਂ ਉਹਨੂੰ ਕਹਿ ਦਿੰਦੇ ਹਾਂ, ਉਹ ਵੀ ਹੁੰਦੇ। ਪਰ ਜਿਹੜਾ ਸਾਡਾ ਕਾਰਜ ਇਸ ਜ਼ਿੰਦਗੀ ਦਾ ਮਨੋਰਥ ਹੈ, ਜਿਹਦੇ ਵਾਸਤੇ ਉਹ ਸਤਿਗੁਰ ਨੇ ਤਰਸ ਕਰਕੇ ਸਾਨੂੰ ਮਾਨਸ ਜਨਮ ਬਖਸ਼ਿਆ। ਅਸੀਂ ਕਈ ਵਾਰੀ ਕੁਝ ਅਲਫਾਜ਼ ਸਤਿਗੁਰ ਸਾਹਿਬ ਜੀ ਨੇ ਵਰਤੇ ਹੋਏ ਆ, ਜਿਹੜੀ ਫਿਲਾਸਫੀ ਕੁਛ ਇਸਲਾਮ ਦੀ ਹੈ, ਕੁਛ ਹਿੰਦੂ ਮਤ ਦੀ ਹੈ, ਉਹਦਾ ਮਤਲਬ ਇਹ ਨਹੀਂ ਕਿ ਉਹ ਹੈ। ਉਹ ਸਤਿਗੁਰ ਸਾਹਿਬ ਜੀ ਨੇ ਅਲਫਾਜ਼ ਤਾਂ ਵਰਤੇ ਆ ਕਿ ਪਹਿਲਾਂ ਮੈਂ ਤੇਰੀ ਫਿਲਾਸਫੀ ਤੇਰੇ ਧਰਮ ਅਨੁਸਾਰ ਆਖਾਂ ਕਿ ਤੂੰ ਆਪਣੇ ਧਰਮ ਅਨੁਸਾਰ ਵੀ ਨਹੀਂ ਹੈ। ਲੇਕਿਨ ਉਹਦੇ ਅੱਗੇ ਆਪਣੀ ਫਿਲਾਸਫੀ ਦਿੱਤੀ ਹੋਈ ਹੈ ਵੀ ਸਾਡੇ ਘਰ ਤੈਨੂੰ ਸੱਚਾਈ ਦੱਸਾਂ ਵੀ ਉਹ ਸੱਚਾਈ ਕੀ ਹੈਗੀ। ਜਿਵੇਂ ਆਪਾਂ ਕਹਿੰਦੇ 84 ਲੱਖ ਜੂਨ, ਇਹ ਸਿੱਖੀ ਦੀ ਫਿਲਾਸਫੀ ਨਹੀਂ ਹੈਗੀ। ਸਿੱਖੀ ਦੀ ਹਰ ਚੀਜ਼ ਜਿਹੜੀ ਹੈ ਉਹ ਅਣਗਿਣਤ ਹੈ,
ਤੇ ਸਿੱਖੀ ਨੇ ਅਣਗਿਣਤ ਕਹਿਣਾ ਵੀ ਭਾਰ ਸੁਣ ਕੇ ਵੀ ਇਹ ਵੀ ਪਾਪ ਇਹ ਵੀ ਗੁਨਾਹ ਹੈ। ਲੱਖ ਚੁਰਾਸੀ ਭਰਮ ਤਿਆ ਦੁਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋਧਨ ਨੇੜਾ ਆਇਓ ਏ। ਹੁਣ ਨਾਮ ਚਰਨ ਲੇਕਿਨ ਅੱਗੇ ਕਿਸੀ ਲੱਖ ਚੁਰਾਸੀ ਇਹ ਸਨਾਤਨਵਾਦ ਦੀ ਫਿਲਾਸਫੀ ਇੱਕ 84 ਲੱਖ ਜੀਵਨ ਸਿੱਖੀ ਦੀ ਫਿਲਾਸਫੀ ਹੈ। ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ ਹੋਰ ਉਦਮ ਕਰਦਾ ਬਹੁਤ ਪਰ ਉਹਦੇ ਚਰਨ ਉਹਦੇ ਨਾਮ ਨੂੰ ਗਾਉਣਾ ਉਹਦੇ ਨਾਮ ਨੂੰ ਨਹੀਂ ਜੁੜਦਾ। ਭਰਮੇ ਜੋਣ ਅਸੰਖ ਹੁਣ ਸੰਖ ਹੁੰਦਾ ਤੇ ਗਿਣਤੀ ਵਿੱਚ ਸੀ ਐਡਾ ਲੱਗ ਗਿਆ ਅਸੰਖ ਗਿਣਤੀ ਕੋਈ ਨਹੀਂ ਵੀ ਕਿੰਨੀਆਂ ਜੂਨਾਂ ਤੇ ਅਸੀਂ ਭਟਕਦੇ ਫਿਰਦੇ ਸੀ ਕਿੰਨੇ ਹੀ ਦੁਖੀ ਸੀ ਮਰ ਜਨਮੇ ਆਵਹੀ ਉਹ ਸਾਨੂੰ ਦੁਖੀ ਹੋਇਆ ਨੂੰ ਤਰਸ ਕਰਕੇ ਉਹਨੇ ਮਾਨਸ ਜਨਮ ਦਿੱਤਾ ਵੀ ਆ ਗਿਣਤੀ ਕੋਈ ਨਹੀਂ ਅਸੰਖਾਂ ਜੂਨਾਂ ਚ ਭਟਕਦਾ ਸੀ ਤੇਰੇ ਤੇ ਮੈਂ ਤਰਸ ਕਰਕੇ ਤੈਨੂੰ ਮਾਨਸ ਜਨਮ ਦਿੱਤਾ ਆ ਜਨਮ ਦੇ ਵਿੱਚ ਤੂੰ ਆਪਣੇ ਦੁੱਖਾਂ ਨੂੰ ਕੱਟ ਸਕਦਾ ਹੈ ਇਸ ਮਨੁੱਖਾ ਦੇਹੀ ਨੂੰ ਪਾ ਕੇ ਤੂੰ ਵਾਹਿਗੁਰੂ ਦੇ ਨਾਲ ਮਿਲਾਪ ਕਰ ਸਕਦਾ ਹੈ। ਰੋਜ਼ ਰਹਿ ਸੱਚ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਤੇਰੀ ਆਹ ਵਾਰੀ ਏ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਣ ਦੀ ਆਹ ਕਾਰਜ ਜਿਹੜਾ ਸਫਲ ਹੋ ਜਾਏਗਾ। ਸੱਸਾ ਕੱਟ ਦਿਓ ਫਲ ਫਲ ਤਾਂ ਦੁਨੀਆਂ ਦੇ ਆ ਸੱਸਾ ਲੱਗ ਗਿਆ ਸ੍ਰੇਸ਼ਟ ਫਲ ਜਿਹੜਾ ਉੱਤੋਂ ਫਲ ਆਤਮਕ ਮਿੱਤਰਾ ਵਾਹਿਗੁਰੂ ਨਾਲ ਮਿਲਾਪ

ਜਾਂ ਚਰਨਾਂ ਨਾਲ ਜੁੜਿਆ ਹੋਇਆ ਨਾ, ਉਹਨੂੰ ਕੋਈ ਕਹੇ ਵੀ ਭਾਈ ਤੂੰ ਆਹ ਪੁੰਨ ਕਰ ਲਾ, ਇੰਨਾ ਦਾਨ ਕਰ ਲਾ, ਆਹ ਪੂਜਾ ਕਰ ਲਾ, ਉਹ ਬੜਾ ਠੋਕ ਕੇ ਜਵਾਬ ਦਿੰਦਾ। ਉਹ ਕਹਿੰਦਾ ਨਹੀਂ, ਜਿਹੜੇ ਤੁਸੀਂ ਪੁੰਨ ਕਹਿੰਦੇ ਜੇ ਨਾ, ਮੈਂ ਉਹ ਪੁੰਨ ਨਹੀਂ ਕਹਿੰਦਾ। ਤੁਸੀਂ ਕਹਿੰਦੇ ਦਾਨ, ਦਾਨੀ ਤੇ ਉਹ ਵਾਹਿਗੁਰੂ ਹੈ, ਉਹ ਤੋਂ ਬਿਨਾਂ ਕੋਈ ਦਾਨੀ ਨਹੀਂ ਹੈਗਾ।

ਦੇ ਸੱਜਣੋ ਜਿਹੜੇ ਤੁਸੀਂ ਕਹਿੰਦੇ ਜੇ ਨਾ, ਉਹਦਾ ਨਾ ਬੰਦਾ ਹੋਰ ਹੰਕਾਰੀ, ਉਹ ਤਾਂ ਇਹੋ ਜਿਹੇ ਨੇ ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਤੇ ਫਿਰ ਆਪਣੇ ਸਿਰ ਸਵਾਹ ਪਾ ਲਈ, ਉਹ ਇਹੋ ਜਿਹੇ ਨੇ। ਤੇ ਮੇਰੇ ਘਰ ਵਿੱਚ ਪੁੰਨ ਕੀ ਹੈ, ਮੇਰੇ ਘਰ ਦਾਨ ਕੀ ਹੈ, ਮੇਰੇ ਘਰ ਚ ਪੂਜਾ ਕੀ ਹੈ। ਪੂਜਾ ਕੀਚੈ ਨਾਮ ਧਿਆਈਐ, ਹਰ ਹਰ ਚਰਨ ਹਿਰਦੇ ਉਰ ਧਾਰੈ। ਸਾਡੇ ਘਰ ਜਿਹੜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਡੇ ਘਰ ਆਹੀ ਪੂਜਾ, ਸਾਡੇ ਘਰੇ ਪੁੰਨ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਾਡੇ ਘਰ ਉਹਨੂੰ ਵੇਖ ਕੇ ਜਿਹੜੇ ਉਹਨੇ ਗੁਣ ਬਖਸ਼ੇ ਆ, ਵਾਹ ਵਾਹ ਕਰਨਾ ਉਹਨੂੰ। ਸਾਡੇ ਘਰ ਇਹੀ ਦਾਨ ਹੈ, ਸਾਡੇ ਘਰ ਇਹੀ ਪੂਜਾ ਹੈ। ਹਰ ਕੀਰਤ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਕਰਨੀ। ਸਾਡੇ ਘਰ ਇਹ ਤੱਤ ਵਿਚਾਰ ਹੈ। ਤੁਹਾਡਿਆਂ ਕੋਲ, ਰਿਸ਼ੀਆਂ ਮੁਨੀਆਂ ਕੋਲ, ਸਾਡੇ ਗੁਰੂ ਨੇ ਰੋਜ਼ ਆਪਾਂ ਆਨੰਦ ਸਾਹਿਬ ਚ ਪੜ੍ਹਦੇ ਹਾਂ ਸਵੇਰ ਨੂੰ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ। ਜਿਨ੍ਹਾਂ ਚਿੰਨ ਪੁੰਨ ਕਰਨ ਨੂੰ ਆਖਿਆ, ਤਿੰਨ ਤੀਰਥਾਂ ਤੇ ਨਾਉਣ ਨੂੰ ਆਖਿਆ, ਤਿੰਨ ਦਾਨ ਕਰਨ ਆਖਿਆ, ਉਹਨਾਂ ਨੂੰ ਤੱਤ ਦੀ ਵਿਚਾਰ ਦਾ ਪਤਾ ਹੀ ਨਹੀਂ। ਤੇ ਅਸੀਂ ਉਹਦੀ ਕੀਰਤੀ ਕਰਦੇ ਹਾਂ, ਸਾਨੂੰ ਆਹ ਦੇ ਗਿਆ ਹੈ। ਉਹ ਵੀ ਅਕਾਲ ਪੁਰਖ ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗੰਮ ਅਪਾਰੇ। ਤੂੰ ਆਖਿਆ ਸੁਰਗ ਦਾ ਸੁਖ ਸਾਲ ਮਿਲੇ, ਅਸੀਂ ਉਹਦੇ ਗੁਣ ਗਾਏ, ਉਹਦੇ ਗੁਣ ਵਿੱਚ ਉਹ ਸੁੱਖ ਮਿਲਿਆ ਅਤੁੱਲ, ਜਿਹੜਾ ਤੋਲਿਆ ਨਹੀਂ ਜਾ ਸਕਦਾ, ਜੇ ਸੁੱਖ ਦੀ ਬਾਬਤ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨਾ ਸੁੱਖ ਮਿਲਿਆ ਹੈ, ਉਹ ਸੁੱਖ ਨੂੰ ਜਿਹੜਾ ਮਾਣਦਾ ਉਹ ਹੀ ਏ। ਨਾਲ ਅਸੀਂ ਉਹ ਵਾਹਿਗੁਰੂ ਅਕਾਲ ਪੁਰਖ, ਤੁਹਾਡੇ ਤੇ ਕਿਸੇ ਰਿਸ਼ੀ ਮੁਨੀ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਹੀ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕਿ ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੀ ਨਹੀਂ, ਉਹਨੂੰ ਜਾਣਦੇ ਹੀ ਨਹੀਂ। ਇਸੇ ਕਰਕੇ ਤੁਸੀਂ ਅਕਾਲ ਪੁਰਖ ਦੀ, ਸਤਿਪੁਰਖ ਦੀ ਗੱਲ ਨਹੀਂ ਕੀਤੀ। ਤੇ ਸਾਡਾ ਗੁਰੂ ਗੁਰੂ ਨਾਨਕ ਏ, ਉਹ ਇੱਕ ਰੂਪ ਉਹਦੇ ਨਾਲ, ਸਾਨੂੰ ਫਿਰ ਉਹਨੂੰ ਉਹਦੇ ਨਾਲ ਜੋੜਿਆ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਉਹ ਸਤਿਪੁਰਖ ਨੂੰ ਗੁਰੂ ਨਾਨਕ ਨੇ ਜਾਣਿਆ, ਤੇ ਇਸ ਵਾਹੇ ਸਾਨੂੰ ਉਹ ਸਤਿਪੁਰਖ ਨਾਲ ਜੋੜ ਗਿਆ। ਉਹ ਠਾਕੁਰ ਏ, ਉਹ ਅਗਾਮੇ, ਉਹ ਤਾਂ ਇਹ ਗਮਤਾ ਨਹੀਂ ਕਿਸੇ ਦੀ, ਅਪਾਰੇ ਉਹਦਾ ਪਾਰਾਵਾਰ ਨਹੀਂ ਹੈ। ਜੋ ਜਲ ਪਾਰ ਬ੍ਰਹਮ ਆਪਣੇ ਕੀਨੇ, ਜਿਹੜਾ ਉਹਦੇ ਨਾਲ ਲੱਗ ਕੇ ਜਿਹਨੂੰ ਆਪਣੇ ਕਰ ਲਿਆ, ਉਹਦੇ ਪਹਿਲਾਂ ਕਿੰਨੇ ਗੁਨਾਹ ਕੀਤੇ ਹੋਣ, ਉਹ ਨਹੀਂ ਵਿਚਾਰਦਾ ਪਹਿਲੇ ਕਿਤੇ, ਕਹਿੰਦਾ ਆ ਹੁਣ ਮੈਂ ਤੈਨੂੰ ਰਸਤਾ ਪਾ ਦਿਆਂ। ਜਦੋਂ ਉਸ ਰਸਤੇ ਤੁਰਦਾ ਹੈ, ਕਿੱਡੀਆਂ ਮਹਾਨਤਾ। ਬਾਬਾ ਅਦਲੀ ਚੋਰ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਚਰਨਾਂ ਨਾਲ ਜੁੜੇ। ਬਾਬਾ ਵਿਧੀ ਚੰਦ ਚੋਰ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਚਰਨਾਂ ਨਾਲ ਜੁੜਿਆ। ਭਾਈ ਲੱਖੂ ਡਾਕੂ ਸੀ, ਲੇਕਿਨ ਗੁਰੂ ਕੇ ਚਰਨਾਂ ਨਾਲ ਜੁੜਿਆ, ਲਾਹੌਰ ਦਾ ਪ੍ਰਚਾਰਕ ਖਾਤਿਆ, ਆਪ ਚਰਨਾਂ ਨਾਲ ਜੁੜਿਆ। ਤੇ ਕਹਿੰਦਾ ਮੈਂ ਹੋਰਨਾਂ ਨੂੰ ਜੋੜਦੇ ਹਾਂ, ਹੁਣ ਤਰੀਕਾ ਕੀ ਫੜਿਆ? ਹੁਣ ਭਾਈ ਲੱਖੂ ਨੂੰ ਗੁਰੂ ਕਾ ਸਿੱਖ ਜਾਣ ਕੇ ਬੜਾ ਗੁਰੂ ਨਾਲ ਪ੍ਰੀਤੀ ਇਹਦੀ, ਇਹਨੂੰ ਪ੍ਰਸ਼ਾਦਾ ਛਕਾਈਏ। ਉਹ ਹੀ ਕਹਿੰਦਾ, ਕਹਿੰਦਾ ਜਪਜੀ ਸਾਹਿਬ ਕੰਠ ਹੈਗਾ? ਨਹੀਂ। ਕਹਿੰਦਾ ਫਿਰ ਮੈਂ ਨਹੀਂ ਚੱਕਦਾ। ਜਪਜੀ ਸਾਹਿਬ ਕੰਠ ਕਰ ਲਓ। ਕਹਿੰਦਾ ਇਤਿਹਾਸ ਕਹਿੰਦਾ ਕਿ ਉਸ ਵੇਲੇ ਲਾਹੌਰ ਦੀਆਂ ਸਾਰੀਆਂ ਸਿੱਖ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਹੋ ਗਿਆ ਸੀਗਾ ਕਿ ਭਾਈ ਲੱਖੂ ਨੇ ਪ੍ਰਸ਼ਾਦਾ ਨਹੀਂ ਛਕਣਾ ਹੈਗਾ ਜੇ ਜਪਜੀ ਸਾਹਿਬ ਕੰਠ ਨਾ ਹੋਵੇ। ਭਾਈ ਲੱਖੂ ਦਾ ਮਕਸਦ ਕੀ ਸੀ? ਕਿ ਮੈਂ ਇਹਨਾਂ ਸਾਰਿਆਂ ਨੂੰ ਉਹਦੇ ਚਰਨਾਂ ਨਾਲ ਜੋੜਨਾ। ਉਹ ਤੂੰ ਕੁਛ ਵੀ ਕੀਤਾ ਹੋਵੇ ਦੁਨੀਆਂ ਦੇ,
ਪਾਪੀਆਂ ਨੂੰ ਧੱਕੇ ਮਾਰੇ ਗਏ ਆ, ਲੇਕਿਨ ਇੱਕ ਇਹ ਦਾਰੇ ਜਿਹਨੂੰ ਆਖਿਆ ਆ ਤੂੰ ਪਾਪੀ ਏ ਤੇ ਤੈਨੂੰ ਮੈਂ ਨਾਮ ਦਿਆਂ, ਤੈਨੂੰ ਚਰਨਾਂ ਨਾਲ ਜੋੜਾਂ, ਤੇਰੇ ਪਾਪ ਕੱਟ ਕੇ ਤੈਨੂੰ ਪਵਿੱਤਰ ਕਰ ਦੇਵਾਂਗਾ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ, ਨਾਮ ਰਤਨ ਉਹਦੇ ਵਾਸਤੇ ਹੀਰੇ ਜਵਾਹਰਤ ਕੀ ਹੈ। ਸਿੱਖ ਨੂੰ ਦੁਨਿਆਵੀ ਗਹਿਣਿਆਂ ਦਾ ਚਾਅ ਨਹੀਂ ਹੋਣਾ ਚਾਹੀਦਾ। ਜੇ ਪਾਉਣੇ ਵੀ ਹੋਣ ਨਾ, ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ 12 ਸਾਲ ਇੱਕ ਥਾਂ ਸੇਵਾ ਲਈ ਸੰਚਾਰ ਤੇ 12 ਸਾਲ ਤਖ਼ਤ ਸਾਹਿਬ ਤੇ, ਜਿਹੜਾ ਜਥਾ ਪਹਿਲਾਂ ਸੀ ਉਹਦੇ ਤੇ ਸੁਣਨਾ ਬਿਲਕੁਲ ਮਨਾ ਸੀ। ਤਖ਼ਤ ਸਾਹਿਬ ਤੋਂ ਵੀ ਇਹ ਮਨਾ ਕਰਦਾ ਕੋਈ ਨੱਕ ਕੰਨ ਬਣ ਕੇ ਸੁਣਨਾ ਨਹੀਂ। ਕਿਹੜਾ ਕਹਿਣਾ ਆਪਣਾ ਨਾਮ ਹੱਕ ਮਰਦਾਨੇ ਹੱਕ ਨੇ ਸਿੱਖਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨਟ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜੈ ਪੰਥ ਕੀ ਜਿਥੜੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਬਿਰਾਦ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਹ ਸੇ ਪ੍ਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਦਰਸ਼ਨ ਦਾਰੇ ਬਖਸ਼ੇ ਪ੍ਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੱਛੀਆਂ ਸੇਵਾਵਾਂ ਨੇ ਬਲਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾ ਹੋਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕਿੱਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਦਿਲ ਦਾਤਾਂ ਬਖਸ਼ਣੀਆਂ ਹਰਚੰਦ ਸਿੰਘ ਪਰਿਵਾਰ ਵੱਲੋਂ ਉਹਨਾਂ ਵੱਲੋਂ ਆਪ ਜੀ ਜਾਣ ਦੇ ਵੱਲੋਂ ਅਰਦਾਸ ਬੇਨਤੀ ਉਹਨਾਂ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆ ਗਏ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਲਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਤ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਬਗਤ ਅਲਖ ਅਭੇਵ

ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਾ।

ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

ਰਾਜਵਿੰਦਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਹਸਤੀ ਗੁੜ ਰਾਜ ਮਿਲਕ ਖੁਸ਼ੀਆਂ ਕਣੀ ਜਾਇ ਮੁਖ ਨ ਮੋੜ ਰਾਜ ਮਿਲਕ ਖੁਸ਼ੀਆਂ ਕਣੀ ਜਾਇ ਮੁਖ ਨ ਮੋੜ ਟਾਡੀ ਦਰ ਮੰਗਣਾ ਦਰ ਕਦੇ ਨ ਛੋੜ ਟਾਡੀ ਦਰ ਮੰਗਣਾ ਦਰ ਕਦੇ ਨ ਛੋੜ
1: ਨਾਨਕ
0: ਮੰਤਨ ਚਾਓ ਇਹੋ ਨਿਤ ਪ੍ਰਭ ਕੋਲੋ ਨਾਨਕ ਮੰਤਨ ਚਾਓ ਇਹੋ ਨਿਤ ਪ੍ਰਭ ਕੋਲੋ
1: ਸਤਿਗੁਰ ਆਇਓ
0: ਸ਼ਰਨ ਤੁਹਾਰ
1: ਮਿਲੇ ਸੁਖ ਨਾਮ
0: ਹਰ ਸੋ
1: ਚਿੰਤਾ
0: ਲਾਏ ਹਮਾਰ
1: ਸਤਿਗੁਰ
0: ਆਇਓ ਸ਼ਰਨ ਤੁਹਾਰ ਮਿਲੇ ਸੁਖ ਚਿੰਤਾ ਲਾਏ ਹਮਾਰੀ
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ
0: ਦੇਵ ਸਾਹਿਬ
1: ਤੂੰ ਹੀ ਨਿਰੰਕਾਰ
0: ਤੂੰ ਹੀ ਨਿਰੰਕਾਰ
1: ਤੂੰ ਸਦਾ ਸਲਾਮਤ ਰੱਖਣਾ ਤੂੰ ਠਾਕੁਰ
0: ਤੂੰ ਠਾਕੁਰ ਉਜ ਭਗਵਾਨ
1: ਨਾਨਕ ਕੀ
0: ਬਾਣੀ
1: ਆਪਣੀ ਭਗਤੀ ਨਾਲ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ
0: ਦੇਵ ਸਾਹਿਬ
1: ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਰੱਖਣਾ ਤੂੰ ਠਾਕੁਰ ਉਜ ਭਗਵਾਨ ਨਾਨਕ ਕੀ ਬਾਣੀ ਆਪਣੀ ਭਗਤੀ ਮੰਗੋ ਦਾਨ
0: ਠਾਕੁਰ ਨਾਨਕ
1: ਧੰਨ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
0: ਧੰਨ ਗੁਰੂ ਨਾਨਕ
1: ਧੰਨ ਧੰਨ ਗੁਰੂ ਗੋਬਿੰਦ ਸਿੰਘ ਧੰਨ ਧੰਨ ਗੁਰੂ ਗੋਬਿੰਦ ਸਿੰਘ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਨਾਮ ਸਿੰਘ ਜੀ ਧੰਨ ਧੰਨ ਬਾਬਾ ਨਾਮ ਸਿੰਘ ਕੋਟ ਕੋਟ ਪੜ੍ਹਨਾ ਫੁੱਲ ਜਪ ਮਾ ਤੇਰੇ ਚਰਨ ਕਮਲਾ ਪਾ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ
2: ਸਤਨਾਮ ਸ੍ਰੀ ਵਾਹਿਗੁਰੂ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਮਾਰਗ ਤੁਮਰੇ ਧਾਰੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਰਾਖੋ ਰਾਖਣ ਹਾਰ ਦਿਆਲਾ ਸਤਨਾਮ ਸ੍ਰੀ ਵਾਹਿਗੁਰੂ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੋਹੀਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।